ਅੱਜ ਦਿਨ ਐਤਵਾਰ 24 ਮਈ ਤੇ 2026 ਦੀ ਸਜਰੀ ਸਵੇਰ ਨੂੰ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਨੇ ਸ਼ਾਮ ਕੁਮਾਰ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਰਹਿੰਦੇ ਹੋ ਤਾਂ 99.9 FM ਬੈਂਡ 'ਤੇ ਟਿਊਨ ਕਰਕੇ ਸੁਣ ਸਕਦੇ ਹੋ ਸਮਾਂ 8 ਤੋਂ 10 ਦਿਨ ਐਤਵਾਰ ਬਾਕੀ ਦੁਨੀਆ ਦੇ ਕਿਸੇ ਕੋਨੇ 'ਚ ਸੁਣਨਾ ਹੋਵੇ ਤਾਂ www.sWR999.com.au ਤੇ ਸੁਣ ਸਕਦੇ ਹੋ ਤੁਹਾਡਾ ਆਪਣਾ ਕਮਿਊਨਿਟੀ ਦਾ ਰੇਡੀਓ ਪ੍ਰੋਗਰਾਮ ਕੋਈ ਵੀ ਗੱਲਬਾਤ ਸਾਂਝੀ ਕਰਨੀ ਹੋਵੇ ਕਮਿਊਨਿਟੀ ਵਾਸਤੇ ਤਾਂ ਤੁਸੀਂ ਫੋਨ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ 02-9676-3999 ਅੱਜ ਬਹੁਤ ਵਧੀਆ ਮੌਸਮ ਨਾਲ ਦਿਨ ਚੜਿਆ ਜੀ ਬੱਦਲ ਵਾਲੀ ਰਹੇਗੀ ਟੈਂਪਰੇਚਰ ਤਕਰੀਬਨ 20 ਕੱਲ੍ਹ ਨੂੰ ਅਤੇ ਪਰਸੋਂ ਨੂੰ ਮੀਂਹ ਪਏਗਾ 90% ਮੀਂਹ ਦੇ ਚਾਂਸ ਆ ਟੈਂਪਰੇਚਰ ਤਕਰੀਬਨ ਇੰਨਾ ਕੀ ਰਹੇਗਾ 20-21 ਦੇ ਲਾਗੇ ਉਹ ਤੋਂ ਬਾਅਦ 'ਚ ਬੁੱਧਵਾਰ ਨੂੰ ਬੱਦਲਵਾਰੀ ਵੀਰਵਾਰ ਸ਼ੁੱਕਰਵਾਰ ਨੂੰ ਫਿਰ ਮੀਂਹ ਪੈਣਾ ਸ਼ਨਿਚਰਵਾਰ ਨੂੰ ਬੱਦਲਵਾਰੀ ਐਤਵਾਰ ਨੂੰ ਧੁੱਪ ਨਿਕਲਣ ਦੀ ਚਾਂਸ ਹੈਗੇ ਟੈਂਪਰੇਚਰ 17-18 ਦੇ ਲਾਗੇ ਰਹੇਗਾ ਸੋ ਥੋੜ੍ਹੀ ਜਿਹੀ ਠੰਡਕ ਵਿੱਚੋਂ ਲੰਘ ਕੇ ਜਾਂਦੇ ਹੋਏ ਅਤੇ ਬਰਸਾਤਾਂ ਮੀਂਹ ਵੀ ਪੈ ਰਿਹਾ ਸੋ ਮੀਂਹ ਵੀ ਇੱਦਾਂ ਹੀ ਪੈਂਦਾ ਰਹੇਗਾ ਆਉਂਦਾ ਜਾਂਦਾ ਰਹੇਗਾ ਅਤੇ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਪ੍ਰੋਗਰਾਮ 'ਚ ਜੋ ਵੀ ਗੱਲਬਾਤ ਕੀਤੀ ਜਾਂਦੀ ਹੈ ਜੋ ਵੀ ਕੰਟੈਂਟ ਹੁੰਦੇ ਤੁਹਾਡੇ ਮਨੋਰੰਜਨ ਵਾਸਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਪ੍ਰੋਗਰਾਮ ਪ੍ਰੋਗਰਾਮ ਦੇ ਦੌਰਾਨ ਫੋਨ ਕਰਕੇ ਦੱਸ ਸਕਦੇ ਹੋ 02-9676-3999 ਚਲੋ ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਂ ਨਾਲ ਕਰਦੇ ਹਾਂ ਉਹ ਤੋਂ ਬਾਅਦ 'ਚ ਫਿਰ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ ਕੋਈ ਗੀਤ ਸੰਗੀਤ ਸਫ਼ਰ 2 ਘੰਟੇ ਚੱਲੇਗਾ ਸਾਥ ਜ਼ਰੂਰ ਦੇਣਾ

0: Soir, 99.9.
1: The difference is the music.
2: ਸਮਾਂ ਇਸ ਵੇਲੇ 8:17 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਕੁਛ ਖਬਰਾਂ ਪੜ੍ਹਦੇ ਹਾਂ ਜੀ। ਚੋਣਵੀਆਂ ਖਬਰਾਂ ਇੱਦਾਂ ਕਿ $40 ਅਰਬ ਦੇ ਨਿਵੇਸ਼ ਪ੍ਰਸਤਾਵਾਂ ਦੇ ਨਾਲ ਪਰਤੇ PM। ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਨ ਬਿਨ ਲਾਗੂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਸਾਵਧਾਨ I-20 ਦਵਾਈਆਂ ਦੇ ਸੈਂਪਲ ਫੇਲ। ਖਾਂਸੀ BP ਅਤੇ ਸ਼ੂਗਰ ਵਰਗੀਆਂ ਜ਼ਰੂਰੀ ਦਵਾਈਆਂ ਗੁਣਵੱਤਾ 'ਚ ਨਾਕਾਮ। ਅਮਰੀਕਾ ਸੰਸਦ 'ਚ ਨਵਾਂ ਵਿਵਾਦ। ਸਿਰਫ ਅਮਰੀਕਾ 'ਚ ਜਨਮੇ ਲੋਕ ਹੀ ਸੰਭਾਲਣਗੇ ਸੱਤਾ। ਨੈਸੀ ਮੇਸ ਵੱਲੋਂ ਸੰਵਿਧਾਨਕ ਸੋਧ ਦੀ ਮੰਗ। IPL ਨੇ ਬਣਾਇਆ ਆਲ ਟਾਈਮ ਰਿਕਾਰਡ। KKR ਦੀ MI 'ਤੇ ਜਿੱਤ ਨੇ ਬਦਲਿਆ ਇਤਿਹਾਸ। ਲੋ ਪੇਸ਼ ਹੈ ਖਬਰਾਂ ਵਿਸਤਾਰ ਨਾਲ। ਪੱਛਮੀ ਏਸ਼ੀਆ ਸੰਕਟ ਵਿਚਾਲੇ $40 ਅਰਬ ਦੇ ਨਿਵੇਸ਼ ਪ੍ਰਸਤਾਵਾਂ ਦੇ ਨਾਲ 5 ਦੇਸ਼ਾਂ ਦੀ ਯਾਤਰਾ 'ਤੇ ਪਰਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੀ ਮੰਤਰੀ ਪ੍ਰੀਸ਼ਦ ਦੇ ਨਾਲ ਲੰਬੀ ਬੈਠਕ ਕੀਤੀ। ਹਰ ਪੱਧਰ 'ਤੇ ਤਿਆਰ ਰਹਿਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਆਪੋ ਆਪਣੇ ਵਿਭਾਗਾਂ 'ਚ ਗੈਰ ਜ਼ਰੂਰੀ ਖਰਚਿਆਂ ਦੀ 'ਚ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ। ਉਹਨਾਂ ਨੇ ਮੰਤਰੀਆਂ ਨੂੰ ਸੰਵੇਦਨਸ਼ੀਲਤਾ ਅਤੇ ਚੌਕਸੀ ਨਾਲ ਵਧਣ ਦਾ ਸੰਦੇਸ਼ ਦਿੰਦੇ ਹੋਏ ਹਰ ਪੱਧਰ 'ਤੇ ਅਜਿਹੇ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਜਿਹੜੇ ਅਰਥ ਭਾਈਚਾਰੇ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ। 5 ਦੇਸ਼ਾਂ ਦੀ ਯਾਤਰਾ ਤੋਂ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਵਾਸੀਆਂ ਨੂੰ ਜਿੱਥੋਂ ਤੱਕ ਸੰਭਵ ਹੋਵੇ ਡੀਜ਼ਲ ਅਤੇ ਪੈਟਰੋਲ ਦੇ ਖਰਚੇ 'ਤੇ ਕਟੌਤੀ ਕਰਨ ਦੇ 1 ਸਾਲ ਲਈ ਸੋਨੇ ਦੀ ਖਰੀਦ ਟਾਲਣ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ 26 ਮਈ ਨੂੰ ਮੋਦੀ ਸਰਕਾਰ ਨੇ ਕਾਰਜਕਾਲ ਦੇ 12 ਸਾਲ ਪੂਰੇ ਹੋ ਗਏ ਹਨ। 9 ਜੂਨ ਨੂੰ ਤੀਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ ਵੀ ਹੋਵੇਗੀ। ਇਸ ਬਾਰੇ ਸਾਰੇ ਵਿਭਾਗਾਂ ਤੋਂ ਉਪਲਬਧੀਆਂ ਦਾ ਵੇਰਵਾ ਵੀ ਮੰਗਿਆ ਗਿਆ ਹੈ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਧਾਨ ਅਤੇ ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਜੈਨ ਦੀ ਆਨਲਾਈਨ ਮੁਹਿੰਮ ਕੋਕਰੇਜ ਜਨਤਾ ਪਾਰਟੀ ਦਾ ਸਮਰਥਨ ਕੀਤਾ। ਇਹ ਦਾਅਵਾ ਕਰਦੇ ਹੋਏ ਭਾਰਤ ਨੂੰ ਇੱਕ ਅਸਲੀ ਇਨਕਲਾਬ ਦੀ ਲੋੜ ਹੈ। ਉਸਨੇ ਟਿੱਪਣੀ ਕੀਤੀ ਕਿ ਜਨਰੇਸ਼ਨ ਜੈਡ ਇਸ ਤਬਦੀਲੀ ਦੀ ਅਗਵਾਈ ਕਰ ਰਹੀ ਜਾਪਦੀ ਹੈ ਕਿਉਂਕਿ ਨੌਜਵਾਨ ਹੁਣ ਨਫ਼ਰਤ ਵੰਡ ਅਤੇ ਨਿਰਮਿਤ ਰਾਜਨੀਤੀ ਦੇ ਚੱਕਰ ਵਿੱਚ ਫਸੇ ਰਹਿਣ ਲਈ ਤਿਆਰ ਨਹੀਂ ਹਨ। ਆਪਣੇ ਐਕਸ ਹੈਡਲ ਪਹਿਲਾਂ ਜਿਹਨੂੰ ਟਵਿੱਟਰ ਕਹਿੰਦੇ ਸੀ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਮਹਿਬੂਬਾ ਮੁਫਤੀ ਨੇ ਲਿਖਿਆ ਕਿ ਲੰਬੇ ਸਮੇਂ ਵਿੱਚ ਪਹਿਲੀ ਵਾਰ ਹਨੇਰੀ ਸੁਰੰਗ 'ਤੇ ਅੰਤ 'ਤੇ ਕੁਝ ਰੋਸ਼ਨੀ ਦਿਖਾਈ ਦੇ ਰਹੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਪਣੇ 11 ਮਾਰਚ ਦੇ ਉਸ ਹੁਕਮ ਵਿੱਚ ਸੋਧ ਕੀਤੀ ਹੈ ਜਿਸ ਵਿੱਚ ਕੇਂਦਰ ਸੂਬੇ ਅਤੇ ਹੋਰ ਸੰਸਥਾਵਾਂ ਨੂੰ 3 ਸਿੱਖਿਆ ਸ਼ਾਸਤਰੀਆਂ ਤੋਂ ਦੂਰ ਹੀ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਹ ਮਾਮਲਾ 8ਵੀਂ ਜਮਾਤ ਦੀ NCERT ਦੀ ਕਿਤਾਬ ਦੇ ਵਿੱਚ 1 ਅਧਿਆਏ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਨਿਆਂਪਾਲਕਾਂ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ਭਾਰਤ ਦੇ ਮੁੱਖ ਜੱਜ CJI ਸੂਰਿਆਕਾਂਤ, ਜਸਟਿਸ ਜੈਮਾਲੀਆ ਬਾਗਜੀ ਅਤੇ ਜਸਟਿਸ ਵਿਪੁਲ ਐਮ ਪੰਚੋਲੀ ਦੇ ਬੈਂਚ ਨੇ 11 ਮਾਰਚ ਦੇ ਹੁਕਮ ਦੇ ਉਸ ਹਿੱਸੇ ਨੂੰ ਵੀ ਵਾਪਸ ਲੈ ਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ 3 ਸਿੱਖਿਆ ਸ਼ਾਸਤਰੀਆਂ ਪ੍ਰੋਫੈਸਰ ਮਿਸੇਲ ਨੈਨੀਲੋ, ਸੁਪਰਨਾ ਦਿਵਾਕਰ ਅਤੇ ਆਲੋਕ ਪ੍ਰਸੰਨਾ ਕੁਮਾਰ ਨੇ 8ਵੀਂ ਜਮਾਤ ਦੇ ਵਿਦਿਆਰਥੀਆਂ ਸਾਹਮਣੇ ਭਾਰਤੀ ਨਿਆਂਪਾਲਕਾਂ ਦਾ ਨਕਾਰਾਤਮਕ ਐਕਸ ਪੇਸ਼ ਕਰਨ ਲਈ ਜਾਣ ਬੁੱਝ ਕੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸੀ। 11 ਮਾਰਚ ਨੂੰ NCERT ਦੀ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿਵਾਦਿਤ ਅਧਿਆਏ ਨੂੰ ਤਿਆਰ ਕਰਨ ਵਾਲੇ ਇਹਨਾਂ 3 ਮਾਹਿਰਾਂ ਖਿਲਾਫ਼ ਸਖ਼ਤ ਰੂਪ ਅਪਣਾਉਂਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਅਤੇ ਸਾਰੇ ਰਾਜਾਂ ਨੂੰ ਉਹਨਾਂ ਨਾਲ ਨਾਤਾ ਤੋੜਨ ਦਾ ਨਿਰਦੇਸ਼ ਦਿੱਤਾ ਹੈ। ਫਾਜ਼ਿਲਕਾ ਜ਼ਿਲ੍ਹੇ ਦੀਆਂ ਗਲੀਆਂ ਵਿੱਚ ਅਵਾਰਾ ਕੁੱਤਿਆਂ ਦਾ ਖਤਰਾ ਇਸ ਹੱਦ ਤੱਕ ਵੱਧ ਗਿਆ ਹੈ ਕਿ ਵਸਨੀਕ ਆਪਣੇ ਬੱਚਿਆਂ ਨੂੰ ਇਕੱਲੇ ਬਾਹਰ ਭੇਜਣ ਤੋਂ ਵੀ ਡਰਦੇ ਹਨ। ਕਈ ਸ਼ਿਕਾਇਤਾਂ ਅਤੇ ਵਾਰ ਵਾਰ ਮੰਗਾਂ ਦੇ ਬਾਵਜੂਦ ਨਗਰ ਨਿਗਮ ਦੀਆਂ ਤਿਆਰੀਆਂ ਫਾਈਲ ਫਾਈਲਾਂ ਦੀ ਰਫ਼ਤਾਰ ਨਾਲ ਨਹੀਂ ਪਿਛਲੇ 3 ਸਾਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਵਾਰਾ ਅਤੇ ਪਾਲਤੂ ਕੁੱਤਿਆਂ ਦੁਆਰਾ ਕੁੱਤਿਆਂ ਦੇ ਵੰਡਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੇਂ ਦੌਰਾਨ 28,000 ਤੋਂ ਵੱਧ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ, ਜਿਨ੍ਹਾਂ ਵਿੱਚੋਂ ਸਿਰਫ 2025 ਵਿੱਚ ਹੀ 12,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 2026 ਵਿੱਚ ਜਨਵਰੀ ਤੋਂ ਅਪ੍ਰੈਲ ਤੱਕ 5,262 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। ਸ਼ਹਿਰ ਦੀ ਲਗਭਗ ਕੋਈ ਵੀ ਗਲੀ ਜਾਂ ਮੁਹੱਲਾ ਅਵਾਰਾ ਕੁੱਤਿਆਂ ਦੇ ਖਤਰੇ ਤੋਂ ਮੁਕਤ ਨਹੀਂ ਹੈ। ਸਵੇਰੇ ਸ਼ਾਮ ਹਰ ਗਲੀ ਵਿੱਚ 3 ਜਾਂ 4 ਕੁੱਤਿਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ।

ਪੰਜਾਬ ਦੇ ਕਈ ਹਿੱਸਿਆਂ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਵੱਧਦੀਆਂ ਘਟਨਾਵਾਂ ਬਾਰੇ ਵੱਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਨਾਲ ਨਾਲ ਜਾਨਵਰਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇਨ ਬਿਨ ਲਾਗੂ ਕਰੇਗੀ। ਬੱਚਿਆਂ ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਜਨਤਕ ਥਾਵਾਂ ਤੋਂ ਬਿਨਾਂ ਕਿਸੇ ਡਰ ਤੋਂ ਘੁੰਮਣ ਫਿਰਨ ਦੇ ਯੋਗ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਵਾਰਾ ਕੁੱਤਿਆਂ ਨੂੰ ਵੱਧ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਤਬਦੀਲ ਕੀਤਾ ਜਾਵੇਗਾ ਅਤੇ ਉਹਨਾਂ ਦੀ ਸਹੀ ਦੇਖਭਾਲ ਲਈ ਲੋੜੀਂਦੇ ਆਸਰਾ ਘਰ ਬਣਾਏ ਅਤੇ ਚਲਾਏ ਜਾਣਗੇ। ਸੁਪਰੀਮ ਕੋਰਟ ਵੱਲੋਂ 19 ਮਈ 2026 ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਇਹਨਾਂ ਹੁਕਮਾਂ ਨੂੰ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪਹਿਲਾਂ ਹੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਅੱਗੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਵਾਰਾ ਕੁੱਤਿਆਂ ਨੂੰ ਵੱਧ ਭੀੜ ਵਾਲੀਆਂ ਸਾਰੀਆਂ ਜਨਤਕ ਥਾਵਾਂ ਤੋਂ ਹਟਾਇਆ ਜਾਵੇਗਾ ਤਾਂ ਜੋ ਬੱਚੇ ਬਜ਼ੁਰਗ ਅਤੇ ਭੀੜ ਵਾਲੀਆਂ ਥਾਵਾਂ 'ਤੇ ਸਾਰੀ ਜਨਤਕ ਥਾਵਾਂ ਤੋਂ ਹਟਾਇਆ ਜਾਵੇ। ਅਤੇ ਮੁੱਖ ਮੰਤਰੀ ਨੇ ਕਿਹਾ ਕਿ ਹਲਾਕ ਅਤੇ ਲਾਇਲਾਜ ਬਿਮਾਰੀਆਂ ਤੋਂ ਪੀੜਿਤ ਜਾਂ ਅਜਿਹੇ ਕੁੱਤੇ ਜੋ ਬਹੁਤ ਜ਼ਿਆਦਾ ਖਤਰਨਾਕ ਹਨ ਉਹਨਾਂ ਅਤੇ ਮਨੁੱਖੀ ਜਾਨ ਲਈ ਖਤਰਾ ਬਣੇ ਹੋਏ ਹਨ ਦੇ ਮਾਮਲਿਆਂ ਵਿੱਚ ਕਾਨੂੰਨੀ ਤੌਰ 'ਤੇ ਮਨਜ਼ੂਰਸ਼ੁਦਾ ਕਦਮ ਜਿਸ ਵਿੱਚ ਦਰਦ ਰਹਿਤ ਮੌਤ ਦੀ ਵੀ ਸ਼ਾਮਲ ਹੈ ਸੰਬੰਧੀ ਜਾਨਵਰਾਂ ਉੱਤੇ ਅੱਤਿਆਚਾਰ ਦੀ ਰੋਕਥਾਮ ਐਕਟ ਦੇ ABC ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਟ੍ਰਾਈ ਸਿਟੀ ਵਿੱਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕੇ ਅੱਗ ਦੀ ਭੱਠੀ ਵਾਂਗ ਤਪ ਰਹੇ ਹਨ। ਦੁਪਹਿਰ ਦੀ ਤਪਸ਼ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ ਜਦਕਿ ਰਾਤ ਸਮੇਂ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ। ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਜਦਕਿ ਰਾਤ ਦਾ ਵੀ ਪਾਰਾ 25 ਡਿਗਰੀ ਤੋਂ ਵੱਧ ਬਣਿਆ ਹੋਇਆ ਹੈ। ਭਿਆਨਕ ਗਰਮੀ ਅਤੇ ਲੋਹ ਦੇ ਕਾਰਨ ਸਿਰਫ ਬਜ਼ੁਰਗ ਅਤੇ ਬਿਮਾਰ ਹੀ ਨਹੀਂ ਸਗੋਂ ਨੌਜਵਾਨ ਅਤੇ ਤੰਦਰੁਸਤ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਪਿਛਲੇ 2 ਦਿਨਾਂ ਤੋਂ ਲਗਾਤਾਰ ਵੱਧ ਰਹੇ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਲਈ ਹਾਈ ਹੀਟ ਵੇਵ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਦੁਪਹਿਰ ਸਮੇਂ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ। ਜਿਵੇਂ ਜਿਵੇਂ ਤਾਪਮਾਨ ਵੱਧ ਰਿਹਾ ਹੈ ਉਵੇਂ ਉਵੇਂ ਸਟੇਸ਼ਨਾਂ ਤੋਂ ਮੁਸਾਫਰਾਂ ਦੀਆਂ ਪਰੇਸ਼ਾਨੀਆਂ ਵੀ ਵੱਧ ਰਹੀਆਂ ਹਨ ਕਿਉਂਕਿ ਰੇਲ ਗੱਡੀਆਂ ਦੀ ਦੇਰੀ ਲਗਾਤਾਰ ਜਾਰੀ ਹੈ ਪਰ ਮੁਸਾਫਰਾਂ ਨੂੰ ਇਸ ਦੇ ਇੰਤਜ਼ਾਰ ਦੇ 1/2 ਘੰਟੇ ਤੋਂ ਲੈ ਕੇ 10 ਘੰਟੇ ਤੱਕ ਬੈਠਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਸਟੇਸ਼ਨਾਂ 'ਤੇ ਚੱਲ ਰਹੇ ਪੱਖੇ ਵੀ ਗਰਮ ਹਵਾਵਾਂ ਛੱਡ ਰਹੇ ਹਨ। ਇਸ ਸੂਰਤ ਵਿੱਚ ਸਟੇਸ਼ਨ 'ਤੇ 10 ਘੰਟੇ ਤੱਕ ਬੈਠਣਾ ਤਾਂ ਦੂਰ 5 ਮਿੰਟ ਵੀ ਬੈਠਣਾ ਮੁਸ਼ਕਿਲ ਹੋ ਰਿਹਾ ਹੈ। ਮੁਸਾਫਰਾਂ ਕੋਲ ਕੀ ਬਦਲ ਹੈ? ਉਹਨਾਂ ਨੂੰ ਦੂਜੀਆਂ ਰੇਲ ਗੱਡੀਆਂ 'ਚ ਕੰਫਰਟ ਸੀਟਾਂ ਨਾ ਮਿਲਣ ਕਾਰਨ ਗੱਡੀਆਂ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਰਹਿੰਦਾ ਹੈ। ਪੰਜਾਬ ਵਿੱਚ ਸਰਕਾਰੀ ਸਕੂਲਾਂ, ਸਿਹਤ ਸੰਸਥਾਵਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਲੱਗੇ ਪ੍ਰੀਪੇਡ ਸਮਾਰਟ ਬਿਜਲੀ ਮੀਟਰਾਂ ਕਾਰਨ ਆ ਰਹੀਆਂ ਸਮੱਸਿਆਵਾਂ ਨੂੰ ਦੇਖਦਿਆਂ ਵਿੱਤ ਵਿਭਾਗ ਨੇ ਵੱਡਾ ਫੈਸਲਾ ਕੀਤਾ ਹੈ। ਹੁਣ ਸਰਕਾਰੀ ਸੰਸਥਾਵਾਂ ਨੂੰ ਬਿਜਲੀ ਮੀਟਰ ਰੀਚਾਰਜ ਲਈ ਅਗਾਉਂ ਰਕਮ ਜਾਰੀ ਕੀਤੀ ਜਾਵੇਗੀ ਤਾਂ ਜੋ ਸਮੇਂ ਸਿਰ ਰੀਚਾਰਜ ਨਾ ਹੋਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਨਾ ਹੋਵੇ। ਜਾਣਕਾਰੀ ਅਨੁਸਾਰ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਵੱਖ ਵੱਖ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਗਾਏ ਜਾ ਚੁੱਕੇ ਹਨ। ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 300 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ ਹੈ। ਚਾਂਦੀ ਦੀਆਂ ਕੀਮਤਾਂ 600 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਦੀ ਗਿਰਾਵਟ ਆਈ ਹੈ। MCX ਦੇ 10 ਗ੍ਰਾਮ ਸੋਨੇ ਦੀ ਕੀਮਤ 1,59,261 ਰੁਪਏ ਹੈ ਜੋ ਪ੍ਰਤੀ 10 ਗ੍ਰਾਮ 345 ਦਾ ਵਾਧਾ ਹੈ। ਸੋਨੇ ਵਿੱਚ ਹੁਣ ਤੱਕ 158,816 ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ 'ਤੇ 1,59,498 ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। MCX ਨੇ 1 ਕਿਲੋ ਚਾਂਦੀ ਦੀ ਕੀਮਤ ਵਿੱਚ ਇਸ ਸਮੇਂ 2,78,244 ਹੈ ਜੋ ਕਿ ਪ੍ਰਤੀ ਕਿਲੋਗ੍ਰਾਮ 'ਚ 346 ਰੁਪਏ ਦਾ ਵਾਧਾ ਹੈ। ਸੋਲਨ ਤੋਂ ਖਬਰ ਆਈ ਹੈ ਕਿ ਕੇਂਦਰੀ ਦਵਾਈਆਂ ਮਾਪਦੰਡ ਕੰਟਰੋਲ ਸੰਗਠਨ ਵੱਲੋਂ ਅਪ੍ਰੈਲ ਵਿੱਚ ਜਾਰੀ ਕੀਤੇ ਗਏ ਡਰੱਗ ਅਲਰਟ ਵਿੱਚ ਦੇਸ਼ ਭਰ ਵਿੱਚ

ਅਤੇ ਬਣੀਆਂ I-20 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਇਹਨਾਂ ਵਿੱਚੋਂ ਇੱਕ ਦਵਾਈ ਨਕਲੀ ਮਿਲੀ ਹੈ। ਹਿਮਾਚਲ ਵਿੱਚ ਬਣੀਆਂ 31 ਦਵਾਈਆਂ ਦੇ ਸੈਂਪਲ ਗੁਣਵੱਤਾ ਤੋਂ ਖਰੇ ਨਹੀਂ ਉਤਰੇ। ਉੱਤਰਾਖੰਡ ਦੀਆਂ 24, ਗੁਜਰਾਤ ਦੀਆਂ 20 ਦਵਾਈਆਂ ਦੇ ਸੈਂਪਲ ਵੀ ਫੇਲ ਹੋ ਗਏ ਹਨ। ਸਟੇਟ ਡਰੱਗ ਕੰਟਰੋਲਰ ਡਾਕਟਰ ਮਨੀਸ਼ਾ ਕਪੂਰ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਲਾਗੂ ਕੀਤੇ ਗਏ ਰਿਵਾਈਡ ਸ਼ਡਿਊਲ ਤਹਿਤ ਹੁਣ ਦਵਾਈਆਂ ਉਤਪਾਦਨ ਵਿੱਚ ਬਦਲਾਅ ਕੀਤੇ ਗਏ ਹਨ। ਦਵਾਈ ਉਤਪਾਦਨ ਦੌਰਾਨ ਸਖ਼ਤੀ ਨੂੰ ਹੋਰ ਵਧਾਇਆ ਗਿਆ ਹੈ ਅਤੇ ਜੋ ਵੀ ਦਵਾਈਆਂ ਫੇਲ ਪਾਈਆਂ ਗਈਆਂ ਹਨ ਉਹਨਾਂ ਦੀ ਸਾਰੀ ਜਾਣਕਾਰੀ ਪਬਲਿਕ ਪਲੇਟਫਾਰਮ 'ਤੇ ਜਨਤਕ ਕੀਤੀ ਜਾਂਦੀ ਹੈ ਤਾਂ ਜੋ ਲੋਕ ਇਹਨਾਂ ਦਾ ਇਸਤੇਮਾਲ ਨਾ ਕਰਨ। ਕੋਲਕਾਤਾ ਹਾਈਕੋਰਟ ਨੇ ਬਕਰੀਦ ਮੌਕੇ ਪਸ਼ੂਆਂ ਦੀ ਕੁਰਬਾਨੀ 'ਚ ਬੰਗਾਲ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਸੁਜਲ ਪਾਲ ਅਤੇ ਪਾਰਥ ਸਾਰਥੀ ਸੇਨ ਨੇ ਬੈਂਚ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਕਰੀਦ ਮੌਕੇ ਪਸ਼ੂਆਂ ਦੀ ਕੁਰਬਾਨੀ ਇਸਲਾਮ ਦਾ ਲਾਜ਼ਮੀ ਹਿੱਸਾ ਨਹੀਂ ਹੈ। ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਕਰਤਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸੂਬੇ ਵਿੱਚ ਲਾਗੂ ਨਿਯਮਾਂ ਕਾਰਨ ਬਕਰੀਦ ਮੌਕੇ ਕੁਰਬਾਨੀ ਨੂੰ ਲੈ ਕੇ ਬੇਭਰੋਸੇਗੀ ਪੈਦਾ ਹੋ ਰਹੀ ਹੈ। ਜੇਕਰ ਯੋਗ ਹੈ ਕਿ ਸੂਬੇ ਵਿੱਚ 1950 ਦੇ ਪਸ਼ੂ ਧਨ ਕਾਨੂੰਨ ਤਹਿਤ ਬਿਨਾਂ ਪ੍ਰਸ਼ਾਸਨਿਕ ਮਨਜ਼ੂਰੀ ਦੇ ਗਊ ਹੱਤਿਆ 'ਤੇ ਰੋਕ ਹੈ। ਨਾਲ ਹੀ 14 ਸਾਲ ਦੀ ਉਮਰ ਤੋਂ ਦੇ ਪਸ਼ੂਆਂ ਦੀ ਹੱਤਿਆ ਦੀ ਆਗਿਆ ਨਹੀਂ ਹੈ। ਮਾਸ ਕੱਟਣ ਅਤੇ ਵਿਕਰੀ ਲਈ ਸਥਾਨਕ ਪ੍ਰਸ਼ਾਸਨਾਂ ਜਾਂ ਪਸ਼ੂ ਪਾਲਣ ਵਿਭਾਗ ਤੋਂ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਮੂਹਿਕ ਜਬਰ ਜਨਾਹ ਵਰਗਾ ਗੰਭੀਰ ਦੋਸ਼ ਲਗਾ ਕੇ ਬਾਅਦ ਵਿੱਚ ਉਸਨੂੰ ਗਲਤ ਫਹਿਮੀ ਕਰਾਰ ਦੇਣ ਦੇ ਮਾਮਲੇ ਵਿੱਚ ਸਖ਼ਤ ਰੁੱਖ ਅਖਤਿਆਰ ਕਰਦਿਆਂ ਸ਼ਿਕਾਇਤ ਕਰਤਾ ਮਹਿਲਾ ਦੇ ਅਤੇ 1,00,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਦੰਡ ਸੰਹਿਤਾ IPC ਦੀ ਧਾਰਾ 376 ਡੀ ਵਰਗੇ ਗੰਭੀਰ ਪ੍ਰਬੰਧਾਂ ਦੀ ਇਸ ਤਰ੍ਹਾਂ ਵਰਤੋਂ ਕਰਨਾ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਹੈ ਅਤੇ ਇਸ ਨਾਲ ਔਰਤਾਂ ਦੇ ਵਿਕਾਰ ਨੂੰ ਵੀ ਠੇਸ ਪਹੁੰਚਦੀ ਹੈ। ਦੱਖਣੀ ਕੈਲੀਫੋਰਨੀਆ ਤੋਂ ਕਾਂਗਰਸਨਲ ਪ੍ਰਤੀਨਿਧ ਨੈਸੀ ਮੈਸ ਵੱਲੋਂ ਲਿਆਂਦੇ ਗਏ ਇੱਕ ਪ੍ਰਸਤਾਵ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਡੈਮੋਕ੍ਰੇਟ ਨੇ ਇਸ ਨੂੰ ਨਫ਼ਰਤੀ ਅਤੇ ਨਸਲਵਾਦ ਤੋਂ ਪ੍ਰੇਰਿਤ ਕਰਾਰ ਕੀਤਾ ਹੈ। ਅਸਲ 'ਚ ਪ੍ਰਸਤਾਵ 'ਚ ਨੈਸੀ ਨੇ ਮੰਗ ਕੀਤੀ ਹੈ ਕਿ ਅਮਰੀਕਾ 'ਚ ਜਨਮੇ ਲੋਕ ਹੀ ਸੱਤਾ ਸੰਭਾਲਣ। ਇੰਟਰਨੈਟ ਮੀਡੀਆ 'ਤੇ ਬੁੱਧਵਾਰ ਨੂੰ ਇੱਕ ਪੋਸਟ 'ਚ ਨੈਸੀ ਨੇ ਕਿਹਾ ਕਿ ਉਹਨਾਂ ਦਾ ਸੰਵਿਧਾਨਕ ਸੋਧ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਮਗਰੋਂ ਸਾਂਝਾ ਮਤਾ ਪੇਸ਼ ਕੀਤਾ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਟੀਮ ਨੇ ਦੂਜੇ ਟੈਸਟ ਵਿੱਚ ਪਾਕਿਸਤਾਨ 'ਤੇ 78 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ ਅਤੇ ਇਸ ਜਿੱਤ ਨਾਲ ਹੀ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਉਸਦੇ ਘਰ ਵਿੱਚ ਪਹਿਲੀ ਵਾਰ ਟੈਸਟ ਸੀਰੀਜ਼ ਵਿੱਚ ਕਲੀਨ ਸਵੀਪ ਕੀਤਾ ਹੈ। ਮੈਚ ਦੀ ਚੌਥੀ ਪਾਰੀ ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਦੇ ਸਾਹਮਣੇ 437 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ਵਿੱਚ ਖੇਡ ਦੇ ਚੌਥੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਪਾਕਿਸਤਾਨ ਦੀ ਟੀਮ 358 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਈ। ਇਸ ਤਰ੍ਹਾਂ ਬੰਗਲਾਦੇਸ਼ ਨੇ 2-0 ਦੇ ਨਾਲ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਟੈਸਟ ਵਿੱਚ ਬੰਗਲਾਦੇਸ਼ ਦੀ ਪਾਕਿਸਤਾਨ 'ਤੇ ਇਹ ਲਗਾਤਾਰ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਉਸਦੇ ਘਰ ਦੇ 2 ਮੈਚਾਂ ਵਿੱਚ ਦੀ ਸੀਰੀਜ਼ ਵਿੱਚ ਵੀ ਹਰਾਇਆ ਸੀ। IPL ਨੇ ਇੱਕ ਸਭ ਤੋਂ ਵੱਡਾ ਰਿਕਾਰਡ ਬਣਾਇਆ ਹੈ। ਕਲਕੱਤਾ ਨਾਈਟ ਰਾਈਡਰਜ਼ ਦੀ ਮੁੰਬਈ ਇੰਡੀਅਨ 'ਤੇ 3-4 ਵਿਕਟਾਂ ਦੀ ਜਿੱਤ IPL ਦੇ ਇਤਿਹਾਸ ਵਿੱਚ ਪਹਿਲੇ ਕਦੇ ਨਾ ਦੇਖੇ ਗਏ ਮੀਲ ਪੱਥਰ ਵਜੋਂ ਦਰਸਾਈ ਗਈ ਹੈ। ਇਹ ਇੱਕ ਹੀ IPL ਸੀਜ਼ਨ ਵਿੱਚ 42ਵਾਂ ਮੌਕਾ ਹੈ ਜਦੋਂ ਦੌੜ ਦਾ ਪਿੱਛਾ ਕਰਨ ਵਾਲੀ ਟੀਮ ਨੇ ਮੈਚ ਜਿੱਤਿਆ ਹੈ। KKR ਮੌਜੂਦਾ ਸੀਜ਼ਨ ਵਿੱਚ ਦੂਜੀ ਬੱਲੇਬਾਜ਼ੀ ਵੀ ਕਰਦੇ ਹੋਏ ਮੈਚ ਜਿੱਤਣ ਵਾਲੀ 42ਵੀਂ ਟੀਮ ਬਣ ਗਈ ਹੈ, ਜੋ ਕਿ IPL ਵਿੱਚ ਕਿਸੇ ਵੀ ਐਡੀਸ਼ਨ ਵਿੱਚ ਵਿਸ਼ਵ ਰਿਕਾਰਡ ਹੈ। ਦਰਅਸਲ IPL ਸੀਜ਼ਨ ਵਿੱਚ ਦੌੜ ਦਾ ਪਿੱਛਾ ਕਰਦੇ ਹੋਏ ਮੈਚ ਜਿੱਤਣ ਦਾ ਪਹਿਲਾ ਰਿਕਾਰਡ 2016-17 ਦੇ ਸੀਜ਼ਨ ਵਿੱਚ 41 ਸਫਲ ਪਿੱਛਾ ਸੀ। ਹਾਲਾਂਕਿ IPL 2026 ਵਿੱਚ 5 ਲੀਗ ਮੈਚ ਬਾਕੀ ਰਹਿੰਦੇ ਹਨ। ਮੌਜੂਦਾ ਸੀਜ਼ਨ ਪਹਿਲਾਂ ਹੀ ਇਸ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਇਸ ਸੀਜ਼ਨ ਵਿੱਚ ਹੁਣ ਤੱਕ 65 ਮੈਚਾਂ ਵਿੱਚ ਪਿੱਛਾ ਕਰਨ ਵਾਲੀਆਂ ਟੀਮਾਂ ਨੇ 42 ਵਾਰ ਜਿੱਤ ਪ੍ਰਾਪਤ ਕੀਤੀ ਹੈ। ਭਾਵੇਂ ਪੂਰੇ ਹੋਏ ਮੈਚਾਂ ਵਿੱਚੋਂ 64.6% ਦੂਜੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ ਹੈ।
KKR ने शानदार गेंदबाजी प्रदर्शन की बदौलत ईडन गार्डन विच मुंबई नूं 4 विकटां नाल हराया। मुंबई ने KKR लई 147 दौड़ों का टीचा रखिया सी, जिसनों KKR ने 18.5 ओवर 6 विकटां के नुकसान से प्राप्त कर लिया, जिस नाल उन्हां दीआं प्लेऑफ दीआं उम्मीदां जिंदा हो चुकियां हन। इस दे नाल ही इस हफ्ते दीआं खबरां खत्म हुईआं, जिहड़ीआं कि पंजाबी दे वख-वख पेपरां तों लईआं गईआं। समा इस वेले 8:33 हो गए, तुम सुन रहे हो अपना मनपंदा पंजाबी गीतों का प्रोग्राम मेला गीतों का स्वाद 99.9 FM तो शाम कुमार के नाल। बहुत वधिया मौसम जी, इस हफ्ते किण-बिण भी रहेगी, मौसम बदलवाई भी रहेगा, तो आउंदे एतवार नूं शायद धुप भी निकले। पिछले कुछ दिनों तो मौसम इदा ही चल रहा, टैंपरेचर तकरीबन 18 to 20 डिग्री बद तो वध रहेगा इस हफ्ते। सो इन्नी बधेरे ठंड भी नहीं है ते गर्मी भी नहीं, सो बहुत वधिया मौसम चो आपां लंघ के जा रहे हैं। दुनिया दे विच बाकी हिस्सों विच शायद कई शहरों से कड़ाके की गर्मी भी पै रही है, 44-45 टैंपरेचर हो रहा हिंदुस्तान से, ते इधर ठंड पै रही है। उल्टा मौसम नूं इंजॉय करिए। चलो अगे कुछ गाने सुनते हैं, हिंदी गाने, बहुत वधिया गाणियां दे विचों ये गाने।

ਸਮਾਂ ਇਸ ਵੇਲੇ 8:58 ਹੋ ਗਏ ਨੇ। ਇਹ ਹਨ ਕੁਛ ਹਿੰਦੀ ਫਿਲਮਾਂ ਦੇ ਗਾਣੇ, ਪੁਰਾਣੀਆਂ ਫਿਲਮਾਂ ਦੇ ਗਾਣੇ, ਜਿਹੜੇ ਗਾਣਿਆਂ ਕਰਕੇ ਆਪਾਂ ਫਿਲਮਾਂ ਨੂੰ ਯਾਦ ਕਰਦੇ ਸੀ ਅਤੇ ਫਿਲਮ ਦੇ ਨਾਮ ਦੇ ਨਾਲ ਗਾਣਾ ਯਾਦ ਆ ਜਾਂਦਾ ਸੀ। ਉਹਨਾਂ ਵਿੱਚੋਂ ਚੁਣੇ ਹੋਏ ਕੁਛ ਗੀਤ ਅਗਲੇ ਹਫ਼ਤੇ ਇੱਦਾਂ ਦੇ ਕੁਛ ਹੋਰ ਗੀਤ ਵੀ ਸੁਣਾਵਾਂਗੇ। ਤੁਹਾਡੇ ਪਸੰਦ ਦੇ ਉਹ ਗੀਤ ਹੋਵੇ ਤਾਂ ਜ਼ਰੂਰ ਦੱਸਣਾ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਦ 99.9 FM ਤੋਂ ਸ਼ਾਮ ਕੁਮਾਰ ਦੇ ਨਾਲ।

0: ਅੱਜ ਦਿਨ ਐਤਵਾਰ ਤੇ ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਲ 99.9 FM ਦੀ ਫ੍ਰੀਕੁਐਂਸੀ 'ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਪ੍ਰੋਗਰਾਮ ਪੇਸ਼ ਕਰਦੇ ਨੇ ਸ਼ਾਮ ਕੁਮਾਰ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ FM ਬੈਂਡ ਅਤੇ 99.9 ਦੀ ਫ੍ਰੀਕੁਐਂਸੀ ਟਿਊਨ ਕਰਕੇ ਸੁਣੋ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਿਨ ਐਤਵਾਰ ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ ਪ੍ਰੋਗਰਾਮ ਤੁਸੀਂ ਇੰਟਰਨੈਟ ਦੇ ਮਾਧਿਅਮ ਸੁਣ ਸਕਦੇ ਹੋ www.sswr999.com.au 'ਤੇ ਸੁਣ ਸਕਦੇ ਹੋ ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰੋ ਉਹਦੇ ਵਿੱਚ SWR 99.9 ਲੱਭ ਕੇ ਸੁਣੋ ਪ੍ਰੋਗਰਾਮ ਵਿੱਚ ਕੋਈ ਵੀ ਗੱਲਬਾਤ ਸਾਂਝੀ ਕਰਨੀ ਹੋਵੇ ਤਾਂ ਤੁਸੀਂ ਪ੍ਰੋਗਰਾਮ ਦੇ ਦੌਰਾਨ ਫੋਨ ਕਰ ਸਕਦੇ ਹੋ 02-9676-3999 ਕਮਿਊਨਿਟੀ ਦਾ ਰੇਡੀਓ ਪ੍ਰੋਗਰਾਮ ਕੋਈ ਵੀ ਗੱਲਬਾਤ ਕੀਤੀ ਜਾਂਦੀ ਤੁਹਾਡੇ ਮਨੋਰੰਜਨ ਵਾਸਤੇ ਵੱਖ ਵੱਖ ਸਰੋਤਾਂ ਤੋਂ ਲੱਭ ਕੇ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਦੋ ਗੱਲਾਂ ਸੁਣਦੇ ਹਾਂ ਜਿਹਨਾਂ ਜ਼ਿੰਦਗੀ 'ਚ ਕਿਸੇ ਮੁਸ਼ਕਲਾਂ 'ਚ ਫਸ ਗਏ ਹੋਏ ਤਾਂ ਸ਼ਾਇਦ ਨਿਕਲ ਸਕੀ ਹੈ ਗੱਲਾਂ ਹਮੇਸ਼ਾ ਹੀ ਚੰਗੀਆਂ ਹੁੰਦੀਆਂ ਹਰੇਕ ਗੱਲ ਦੇ ਵਿੱਚ ਲੱਭਣਾ ਪੈਂਦਾ ਕਿ ਇਹਦੇ ਵਿੱਚ ਚੰਗੀ ਗੱਲ ਕਿਹੜੀ ਆ ਪੋਜ਼ੀਟਿਵ ਕਿਹੜੀ ਚੀਜ਼ ਆ ਚਲੋ ਇਹ ਗੱਲਾਂ ਦੇ ਵਿੱਚੋਂ ਵੀ ਲੱਭਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਲੱਭੀਏ ਕੁਛ ਉਹਨਾਂ ਗੱਲਾਂ ਦੇ ਵਿੱਚੋਂ ਇਹ ਦੋ ਗੱਲਾਂ
1: ਮਹਾਤਮਾ ਦੇ ਆਸ਼ਰਮ ਵਿੱਚ ਲੋਕ ਆਉਂਦੇ ਸਨ ਤੇ ਸ਼ਰਧਾ ਵਜੋਂ ਨਾਰੀਅਲ ਭੇਟ ਕਰਦੇ ਸਨ ਇੱਕ ਦਿਨ ਦੇਵਦੱਤ ਮਹਾਤਮਾ ਨੂੰ ਪੁੱਛਣ ਲੱਗਾ ਗੁਰੂ ਜੀ ਗਿਆਨੀ ਤੇ ਬ੍ਰਹਮ ਗਿਆਨੀ 'ਚ ਕੀ ਫਰਕ ਹੁੰਦਾ ਹੈ ਮਹਾਤਮਾ ਨੇ ਇੱਕ ਨਾਰੀਅਲ ਫੜਿਆ ਤੇ ਦੇਵਦੱਤ ਨੂੰ ਦੇ ਕੇ ਕਹਿਣ ਲੱਗੇ ਇਸ ਨਾਰੀਅਲ ਨੂੰ ਇਸ ਤਰ੍ਹਾਂ ਭੰਨੀ ਕਿ ਇਸ ਦੀ ਗਿਰੀ ਸਾਬਤ ਰਹਿ ਜਾਏ ਦੇਵਦੱਤ ਨੇ ਨਾਰੀਅਲ ਭੰਨਿਆ ਬਾਹਰੀ ਖੋਲ ਦੇ ਟੁੱਟਣ ਨਾਲ ਗਿਰੀ ਵੀ ਟੁੱਟ ਗਈ ਮਹਾਤਮਾ ਕਹਿਣ ਲੱਗੇ ਤੈਨੂੰ ਕਿਹਾ ਸੀ ਗਿਰੀ ਸਾਬਤ ਬਚਣੀ ਚਾਹੀਦੀ ਹੈ ਦੇਵਦੱਤ ਕਹਿਣ ਲੱਗਾ ਗੁਰੂ ਜੀ ਕਿਹੋ ਜਿਹੀ ਗੱਲ ਕਰਦੇ ਪਏ ਜੇ ਕੱਚਾ ਨਾਰੀਅਲ ਸੀ ਗਿਰੀ ਉਹਦੀ ਖੋਲ ਦੇ ਨਾਲ ਜੁੜੀ ਸੀ ਇਸ ਲਈ ਜਦੋਂ ਉੱਪਰਲਾ ਖੋਲ ਟੁੱਟਾ ਤੇ ਗਿਰੀ ਨੇ ਟੁੱਟਣਾ ਹੀ ਸੀ ਸਾਬਤ ਕਿਵੇਂ ਬਚਦੀ ਮਹਾਤਮਾ ਮੁਸਕਰਾਏ ਅਤੇ ਇੱਕ ਸੁੱਕਾ ਨਾਰੀਅਲ ਦੇਵਦੱਤ ਨੂੰ ਦਿੱਤਾ ਤੇ ਕਹਿਣ ਲੱਗੇ ਅੱਛਾ ਚੱਲ ਠੀਕ ਹੈ ਤੂੰ ਆ ਸੁੱਕਾ ਨਾਰੀਅਲ ਤੋੜ ਤੇ ਇਸ ਵਾਰੀ ਧਿਆਨ ਰੱਖੀ ਕਿ ਗਿਰੀ ਸਾਬਤ ਬਚ ਜਾਵੇ ਦੇਵਦੱਤ ਨੇ ਉਹ ਬੜੇ ਧਿਆਨ ਨਾਲ ਹੌਲੀ ਜਿਹੀ ਨਾਰੀਅਲ ਭੰਨਿਆ ਨਾਰੀਅਲ ਦਾ ਉੱਪਰਲਾ ਖੋਲ ਤਾਂ ਟੁੱਟ ਗਿਆ ਪਰ ਵਿੱਚੋਂ ਗਿਰੀ ਸਾਬਤ ਨਿਕਲ ਆਈ ਦੇਵਦੱਤ ਸਾਬਤ ਗਿਰੀ ਵੇਖ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ ਲਓ ਜੀ ਇਸ ਵਾਰੀ ਨਹੀਂ ਜੇ ਗਿਰੀ ਟੁੱਟੀ ਮਹਾਤਮਾ ਕਹਿਣ ਲੱਗੇ ਕੁਝ ਸਮਝਿਆ ਕਿ ਤੇਰੇ ਸਵਾਲ ਦਾ ਜਵਾਬ ਕੀ ਹੈ ਦੇਵਦੱਤ ਹੈਰਾਨ ਹੋ ਕੇ ਮਹਾਤਮਾ ਦੇ ਮੂੰਹ ਵੱਲ ਵੇਖਣ ਲੱਗਾ ਗੁਰੂ ਜੀ ਇਸ ਨਾਰੀਅਲ ਦਾ ਭਲਾ ਮੇਰੇ ਸਵਾਲ ਨਾਲ ਕੀ ਸੰਬੰਧ ਹੈ ਮਹਾਤਮਾ ਕਹਿਣ ਲੱਗੇ ਗਿਆਨੀ ਅਤੇ ਬ੍ਰਹਮ ਗਿਆਨੀ ਵਿੱਚ ਓਨਾ ਹੀ ਫਰਕ ਹੁੰਦਾ ਹੈ ਜਿੰਨਾ ਕੱਚੇ ਤੇ ਪੱਕੇ ਨਾਰੀਅਲ ਵਿੱਚ ਗਿਆਨੀ ਉਹ ਹੁੰਦਾ ਹੈ ਜਿਸਨੇ ਦੁਨੀਆ ਭਰ ਦਾ ਗਿਆਨ ਆਪਣੇ ਮੋਢਿਆਂ ਤੇ ਲੱਦਿਆ ਹੁੰਦਾ ਹੈ ਪਰ ਬਾਹਰਲੀ ਦੁਨੀਆ ਵਿੱਚ ਹੋਣ ਵਾਲੀ ਛੋਟੀ ਮੋਟੀ ਘਟਨਾ ਵੀ ਉਸਨੂੰ ਅੰਦਰੋਂ ਤੋੜ ਦਿੰਦੀ ਹੈ ਬ੍ਰਹਮ ਗਿਆਨੀ ਪੱਕੇ ਨਾਰੀਅਲ ਵਰਗਾ ਹੁੰਦਾ ਹੈ ਬਾਹਰਲੀ ਦੁਨੀਆ ਭਾਵੇਂ ਤਬਾਹ ਵੀ ਹੋ ਜਾਵੇ ਤਾਂ ਵੀ ਉਸਦੇ ਅੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਦੇ ਜ਼ਮਾਨੇ ਵਿੱਚ ਆਪਣੇ ਨਾਂ ਅੱਗੇ ਸ੍ਰੀਮਾਨ ਸੰਤ ਬਾਬਾ ਮਹਾਰਾਜ ਅਤੇ ਬ੍ਰਹਮ ਗਿਆਨੀ ਵਰਗੇ ਵਿਸ਼ੇਸ਼ਣ ਲਾਉਣ ਵਾਲੇ ਲੋਕ ਕੱਚੇ ਨਾਰੀਅਲ ਵਰਗੇ ਹਨ ਜੋ ਲੋਕ ਖੁਦ ਕੱਚੀ ਗਿਰੀ ਵਾਂਗ ਇਸ ਦੁਨੀਆ ਨਾਲ ਚਿੰਬੜੇ ਹੋਏ ਹਨ ਉਹ ਸਾਨੂੰ ਕੀ ਮੁਕਤੀ ਦਿਵਾਉਣਗੇ ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ
0: ਸੋ ਇਹ ਸੀ ਗੱਲਾਂ 'ਚੋਂ ਕੁਛ ਗੱਲ ਸਮਝਣ ਵਾਲੀ ਗੱਲ ਕੱਚੀ ਗਿਰੀ ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ

0: 99.9.
1: The difference is the music.
2: ਇਹ ਸੀ ਅਕਮ ਰਾਹੀ ਦੀ ਆਵਾਜ਼, ਮਨ ਦਿਲ ਵਿੱਚ ਵੱਸਦਾ ਰਹਿੰਦਾ ਏ ਸੱਜਣਾ, ਅੱਖੀਆਂ ਤੋਂ ਦੂਰ ਤੂੰ ਕੀ ਜਾਣੇ, ਚੰਨਾ ਮੈਂ ਇੱਥੇ ਕਿੰਨੀ ਮਜਬੂਰ। ਸੋ ਬਹੁਤ ਵਧੀਆ ਬੋਲ, ਵਧੀਆ ਤਰੀਕੇ ਨਾਲ ਗਾ ਗਿਆ। ਅਤੇ ਅੱਗੇ ਸਭ ਤੋਂ ਬਿਹਤਰੀਨ ਲੱਗਦਾ ਕਿ ਜਦੋਂ ਤਾਰਾਂ ਬੋਲਦੀਆਂ ਅਤੇ ਤਾਰਾਂ ਦੇ ਵਿੱਚੋਂ ਮਿਊਜ਼ਿਕ ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਗਾਣਾ ਹੀ ਗਾ ਰਹੀਆਂ ਹੋਣ। ਇੱਦਾਂ ਦੀਆਂ ਧੁਨ ਸੁਣਦੇ ਹਾਂ, ਪਹਿਲਾਂ ਗਾਣਾ ਸੁਣਿਆ ਬਹੁਤ ਵਾਰੀ, ਪਹਿਲਾਂ ਧੁਨ ਸੁਣਦੇ ਹਾਂ, ਫਿਰ ਦੇਖਦੇ ਹਾਂ ਕਿ ਗਾਣਾ ਕਿੱਦਾਂ ਇਹ ਧੁਨ ਦੇ ਵਿੱਚ ਦੀ ਬੋਲਦਾ।

ਇਹ ਤਰਜ਼ ਤੋਂ ਤਾਂ ਸਮਝ ਲੱਗ ਗਈ ਹੋਊਗੀ ਗਾਣਾ ਦੇ ਗਾਣਾ ਸੀ ਪ੍ਰੇਮ ਗੀਤ ਫਿਲਮ ਦੇ ਵਿੱਚੋਂ ਜਗਜੀਤ ਸਿੰਘ ਨੇ ਗਾਇਆ ਸੀ ਔਰ ਇਸ ਫਿਲਮ 'ਚ ਦਰਸਾਇਆ ਸੀ ਰਾਜ ਬੱਬਰ ਸਮਿਤਾ ਪਾਟਿਲ ਉਹ ਗਾਣਾ ਸੁਣਦੇ ਹਾਂ ਆਪਾਂ ਜਗਜੀਤ ਸਿੰਘ ਨੇ ਜਿਹੜਾ ਇਸ ਫਿਲਮ 'ਚ ਗਾਇਆ ਸੀ ਜਗਜੀਤ ਸਿੰਘ ਫਿਰ ਇਹਨਾਂ ਗਾਣਿਆਂ ਦੇ ਕਰਕੇ ਛਾ ਗਿਆ ਸੀ ਪਹਿਲਾਂ ਗਜ਼ਲਾਂ ਗਾਉਂਦਾ ਹੁੰਦਾ ਸੀ ਫਿਲਮਾਂ ਦੇ ਵਿੱਚ ਇਹਨਾਂ ਗਾਣਿਆਂ ਕਰਕੇ ਐਂਟਰੀ ਹੋਈ ਸੀ ਤਾਂ ਬਹੁਤ ਸਾਰੀਆਂ ਫਿਲਮਾਂ 'ਚ ਫਿਰ ਗੀਤ ਗਾਏ ਸੀ ਉਹਨਾਂ ਗੀਤਾਂ 'ਚੋਂ ਇੱਕ ਗੀਤ

ਸੋ ਇਹ ਸੀ ਜਗਜੀਤ ਸਿੰਘ ਦੀ ਆਵਾਜ਼, ਮੇਰਾ ਗੀਤ ਅਮਰ ਕਰ ਦਿਉ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਪ੍ਰਭ ਗਿੱਲ ਤੋਂ ਸੁਣਦੇ ਹਾਂ, ਲੰਘੀਆਂ ਪਾਣੀਆਂ ਦੀਆਂ ਗੱਲਾਂ ਕਰ ਗਿਆ, ਕਿੱਦਾਂ ਇਹ ਆਪਾਂ ਕੁਦਰਤ ਦੇ ਨਾਲ ਚੀਜ਼ਾਂ ਨੂੰ ਰਿਲੇਟ ਕਰਦੇ ਹਾਂ ਅਤੇ ਸਮਝਣਾ ਸੌਖਾ ਲੱਗਦਾ। ਫਿਰ ਇੱਦਾਂ ਦਾ ਗੀਤ ਸੁਣਦੇ ਹਾਂ।

0: The difference is the music.
1: Swan 99.9.
2: ਤੁਸੀਂ ਸੁਣ ਰਹੇ ਆਪਣਾ ਮਨਪੰਦ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਬਹੁਤ ਵਧੀਆ ਮੌਸਮ ਦਾ ਦਿਨ ਅੱਜ ਚੱਲ ਰਿਹਾ ਜੀ ਬੱਦਲਵਾਰੀ ਅੱਜ ਹੈ ਅਤੇ ਮੀਂਹ ਕਿਣੀ ਦੀਆਂ ਸੰਭਾਵਨਾ ਘੱਟ ਹੈ ਕੱਲ੍ਹ ਨੂੰ ਅਤੇ ਪਰਸੋਂ ਨੂੰ ਮੀਂਹ ਪਵੇਗਾ ਫਿਰ ਥੋੜ੍ਹੀ ਜਿਹੀ ਬ੍ਰੇਕ ਆਏਗੀ ਫਿਰ ਮੀਂਹ ਪਵੇਗਾ ਇਸ ਹਫ਼ਤੇ ਦੌਰਾਨ ਐਤਵਾਰ ਨੂੰ ਧੁੱਪ ਨਿਕਲਣ ਦੇ ਚਾਂਸ ਆ ਉਹ ਤੋਂ ਪਹਿਲਾਂ ਬੱਦਲਵਾਰੀ ਅਤੇ ਮੀਂਹ ਪਵੇਗਾ ਟੈਂਪਰੇਚਰ ਤਕਰੀਬਨ 21-22 ਦੇ ਲਾਗੇ ਰਹੇਗਾ 20-21-22 ਸੋ ਵਧੀਆ ਮੌਸਮ ਸਿਡਨੀ ਦਾ ਇੰਜੋਏ ਕਰਦੇ ਹੋਏ ਪ੍ਰੋਗਰਾਮ ਸੁਣੋ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਚਲੋ ਅੱਗੇ ਕਹਾਣੀ ਸੁਣਦੇ ਹਾਂ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਸੁਪਨਾ ਸੁਪਨਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਲਾਕਾਰ ਇਹਦੇ ਵਿੱਚ ਕੀ ਕਹਿਣਾ ਚਾਹੁੰਦਾ ਆ ਕਹਾਣੀ 'ਚ ਸੁਣਦੇ ਹਾਂ
3: ਗੁਰਮੁਖ ਸਿੰਘ ਗੁਰਮੁਖ ਸਿੰਘ ਕੁੰਗਰਾਲੀ ਦਾੜੀ ਵਾਲਾ ਲੰਮਾ ਜਿਹਾ ਮੁੰਡਾ ਉਹਨਾਂ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ ਨਾਲ ਦੀਆਂ ਉਸਨੂੰ ਪਾਠੀ ਆਂਖ ਛੇੜਿਆ ਕਰਦੀਆਂ ਸਨ ਰੋਜ਼ 15 ਕਿਲੋਮੀਟਰ ਦੂਰ ਬਾਰਡਰ ਲਾਗੇ ਇੱਕ ਪਿੰਡ ਤੋਂ ਪੁਰਾਣੇ ਜਿਹੇ ਸਾਈਕਲ 'ਤੇ ਬਟਾਲੇ ਪੜ੍ਹਨ ਆਇਆ ਕਰਦਾ

0: ਸੀ। ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿੱਚ ਉਸਨੇ ਮੇਰੇ ਨਾਲ ਪਹਿਲੀ ਤੇ ਆਖਰੀ ਵਾਰ ਗੱਲ ਕੀਤੀ। ਆਖਣ ਲੱਗਾ, ਜੇ ਠੀਕ ਸਮਝੋ ਤਾਂ ਅੱਗੋਂ ਵੀ ਆਪਣੇ ਬਾਰੇ ਦੱਸਦਾ ਰਿਹਾ ਕਰਾਂਗਾ। ਨਾਲ ਹੀ ਰੁੱਕੇ ਵਿੱਚ ਲਿਖਿਆ ਕਿੰਨਾ ਕੁਝ ਅਤੇ ਆਪਣੇ ਪਿੰਡ ਦਾ ਐਡਰੈਸ ਮੈਨੂੰ ਫੜਾ ਗਿਆ। ਮੇਰੇ ਵੱਡੇ ਵੱਡੇ ਸੁਪਨਿਆਂ ਅੱਗੇ ਮਿੱਟੀ ਕੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਲਕੀਰਾਂ ਮੈਨੂੰ ਤੁੱਛ ਜਿਹੀਆਂ ਲੱਗੀਆਂ। ਮੈਂ ਰੁੱਕਾ ਪਾੜਿਆ ਨਾ, ਸੋਚਿਆ ਨਾਲ ਦਿਆਂ ਨੂੰ ਵਿਖਾਵਾਂਗੀ ਤਾਂ ਥੋੜ੍ਹਾ ਹਾਸਾ ਠੱਠਾ ਕਰ ਲੈਣਗੀਆਂ। ਨਾਲ ਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ। ਕੁਝ ਨੇ ਤਾਂ ਟੀਚਰ ਵੀ ਕੀਤੀ, ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ ਸੂਰਤ ਅਤੇ ਸੀਰਤ ਦਾ ਤਾਂ ਮਾੜਾ ਨਹੀਂ। ਪਰ ਉਨੀ ਦਿਨੀ ਮੇਰਾ ਦਿਮਾਗ ਸੱਤਵੇਂ ਅਸਮਾਨ 'ਤੇ ਹੋਇਆ ਕਰਦਾ ਸੀ। ਪਤਾ ਨਹੀਂ ਮੈਂ ਉਹ ਰੁੱਕਾ ਕਦੋਂ ਅਤੇ ਕਿੱਥੇ ਪਾੜ ਕੇ ਸਿੱਟ ਦਿੱਤਾ। ਤਾਇਆਂ ਮਾਮਿਆਂ ਦੀਆਂ ਜ਼ਿਆਦਾਤਰ ਕੁੜੀਆਂ ਬਾਹਰ ਹੀ ਸਨ। ਉਹਨਾਂ ਦਾ ਰਹਿਣ ਸਹਿਣ, ਵਿਚਰਨ ਦਾ ਸਲੀਕਾ, ਵਿਆਹ ਮੰਗਣੇ 'ਤੇ ਅਕਸਰ ਹੀ ਹੁੰਦੀ ਉਹਨਾਂ ਦੀ ਖਾਸ ਤਰ੍ਹਾਂ ਦੀ ਖਾਤਰਦਾਰੀ ਅਤੇ ਉਹਨਾਂ ਦੇ ਵਾਲਾਂ ਕੱਪੜਿਆਂ ਵਿੱਚੋਂ ਆਉਂਦੀ ਇੱਕ ਵੱਖਰੀ ਤਰ੍ਹਾਂ ਦੀ ਵਿਚਿੱਤਰ ਜਿਹੀ ਖੁਸ਼ਬੂ ਮੈਨੂੰ ਹਮੇਸ਼ਾ ਹੀ ਆਕਰਸ਼ਿਤ ਕਰਿਆ ਕਰਦੀ ਸੀ। ਉਹ ਅਕਸਰ ਹੀ ਬਾਹਰ ਦੇ ਮਾਹੌਲ, ਰਹਿਣੀ ਸਹਿਣੀ, ਉੱਚੀਆਂ ਇਮਾਰਤਾਂ, ਦਰਿਆਵਾਂ, ਝੀਲਾਂ, ਗੋਰੇ ਗੋਰਿਆਂ ਦੀ ਗੱਲ ਕਰਿਆ ਕਰਦੀਆਂ ਸਨ। ਫਿਰ ਸੰਨ 86 ਵਿੱਚ ਆਈ ਲੌਂਗ ਦੇ ਲਿਸ਼ਕਾਰੇ ਨਵੀਂ ਫਿਲਮ ਦਾ ਕਨੇਡਾ ਤੋਂ ਆਇਆ ਰਾਜ ਬੱਬਰ। ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰੇ ਸੁਪਨਿਆਂ ਦਾ ਸ਼ਹਿਜ਼ਾਦਾ ਲੱਗਦਾ। ਮਗਰੋਂ 87-88 ਵਿੱਚ ਆਈ ਇੱਕ ਹੋਰ ਪੰਜਾਬੀ ਫਿਲਮ ਯਾਰੀ ਜੱਟ ਦੀ। ਯਾਰੀ ਜੱਟ ਦੀ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਮੈਂ ਘਰੇ ਬਿਨਾਂ ਦੱਸਿਆਂ ਪੂਰੇ 5 ਵਾਰ ਦੇਖੀ। ਸਾਰੀ ਫਿਲਮ ਵਿੱਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ। ਮੈਨੂੰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੀ ਪ੍ਰੀਤੀ ਸਪਰੂ ਨਜ਼ਰ ਆਉਂਦੀ। ਮਨ ਵਿੱਚ ਬਿਠਾ ਲਿਆ ਸੀ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ, ਜਾਣਾ ਤਾਂ ਬਾਹਰ ਹੀ ਏ। ਫਿਰ ਮੰਗਣਾ ਕੈਨੇਡਾ ਵਿੱਚ ਹੋ ਗਿਆ। ਵਿਆਹ, ਚੰਜ, ਮੈਰਿਜ ਪੈਲਸ, ਦਾਜ, ਦਹੇਜ, ਕਾਰਾਂ, ਬੱਸਾਂ ਅਤੇ ਹੋਰ ਵੀ ਕਿੰਨਾ ਕੁਝ। 11 ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ੍ਹ ਜਾਣਾ ਪਿਆ। ਮੁੜ ਸਾਲ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ। 27 ਘੰਟਿਆਂ ਦੀ ਫਲਾਈਟ ਮਗਰੋਂ ਟੋਰਾਂਟੋ ਉਤਰੀ। ਸੁਪਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ। ਚਮਕਾਂ ਮਾਰਦੇ ਏਅਰਪੋਰਟ 'ਤੇ ਬੰਦੇ ਘੱਟ ਅਤੇ ਮਸ਼ੀਨਾਂ ਜ਼ਿਆਦਾ ਦਿਖੀਆਂ। ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿੱਚ ਢੇਰ ਸਾਰੇ ਵਲਵਲੇ ਹੁੰਦੇ, ਨਾਲ ਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦੀ ਚਾਹ ਹੁੰਦੀ। ਜੀ ਕਰਦਾ ਹੈ ਕਿ ਕੋਈ ਹੱਥ ਫੜ ਕੇ ਪੁੱਛੇ ਕਿ ਤੇਰੇ ਜਹਾਜ਼ ਦਾ ਅਤੇ ਜ਼ਿੰਦਗੀ ਦੇ ਹੁਣ ਤੱਕ ਦਾ ਸਫ਼ਰ ਕਿੱਦਾਂ ਰਿਹਾ। ਪਰ ਇਹ ਤਾਂ ਕੁਝ ਵੀ ਨਹੀਂ ਹੋਇਆ। ਤੜਕੇ ਤੱਕ ਬਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ। ਮੁੜ ਕੇ 10 ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ ਅਤੇ ਆਪਣੇ ਨਾਲ ਸਾਰੇ ਸੁਪਨੇ ਵਹਾ ਕੇ ਲੈ ਗਈ। ਮਗਰੋਂ ਮਹਿਸੂਸ ਹੋਇਆ ਕਿ ਸਾਰਾ ਟੱਬਰ ਹੀ ਇੱਦਾਂ ਦਾ ਸੀ। ਹਰ ਘਰ ਡਾਲਰਾਂ ਦੀ ਤੱਕੜੀ ਵਿੱਚ ਤੁਲਿਆ ਕਰਦੀ। ਹਮੇਸ਼ਾ ਇਹੋ ਸਲਾਹਾਂ ਹੁੰਦੀਆਂ ਕਿ ਵੱਧ ਤੋਂ ਵੱਧ ਡਾਲਰ ਕਿੱਦਾਂ ਬਣਾਉਣੇ। ਕਈ ਵਾਰ ਆਪੋ ਵਿੱਚ ਵੀ ਲੜ ਵੀ ਪੈਂਦੇ। ਭਾਵਨਾ ਅਤੇ ਕਦਰਾਂ ਕੀਮਤਾਂ ਬਰਫ਼ ਨਾਲੋਂ ਵੀ ਠੰਡੀਆਂ ਹੋ ਚੁੱਕੀਆਂ ਸਨ। ਮੁਸ਼ਕ ਮਾਰਦੀ ਫੈਕਟਰੀ ਵਿੱਚ ਭਰ ਗਰਮੀ ਵਿੱਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ। ਲੱਗਦਾ ਸੀ ਕੁੜਿੱਕੀ ਵਿੱਚ ਫਸ ਕੇ ਰਹਿ ਗਏ ਸਾਂ। ਸੋਫੀਆ ਨਾਮ ਦੀ ਇੱਕ ਕੁੜੀ ਦਾ ਫੋਨ ਅਕਸਰ ਆਉਂਦਾ ਸੀ। ਇਹ ਕਿੰਨੀ ਦੇਰ ਉਸ ਨਾਲ ਗੱਲਾਂ ਲੱਗੇ ਰਹਿੰਦੇ ਸਨ। ਮੈਨੂੰ ਬੜੀ ਤਕਲੀਫ ਹੁੰਦੀ, ਅੰਦਰੋਂ ਅੰਦਰ ਸੜਦੀ ਭੁੱਜਦੀ ਰਹਿੰਦੀ। ਮੇਰੇ ਨਾਲ ਕਿਉਂ ਨਹੀਂ ਕਰਦਾ ਇੰਜ ਦੀਆਂ ਗੱਲਾਂ? ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕਿ ਨਾਲ ਕੰਮ ਕਰਦੀ ਏ, ਪਰ ਜਦੋਂ ਇੱਕ ਦੋ ਵਾਰ ਘਰੀ ਬੈਡਰੂਮ ਤੱਕ ਆਣ ਪਹੁੰਚੀ ਤਾਂ ਫਿਰ ਮੈਂ ਤੋਂ ਰਿਹਾ ਨਾ ਗਿਆ। ਕਲੇਸ਼ ਪਾ ਧਰਿਆ, ਸਾਰੇ ਆਖਣ ਇੱਥੇ ਇਹ ਸਭ ਕੁਝ ਆਮ ਜਿਹੀ ਗੱਲ ਹੈ। ਫਿਰ ਨਿੱਕੀ ਨਿੱਕੀ ਗੱਲ ਤੋਂ ਪੈਦਾ ਕਲੇ ਕਲਾ ਕਲੇਸ਼ ਨਿਤ ਦਾ ਵਰਤਾਰਾ ਬਣ ਗਿਆ। ਪਹਿਲਾਂ ਪੁਲਿਸ ਅਤੇ ਫਿਰ ਅਦਾਲਤਾਂ ਅਤੇ ਫਿਰ ਹੋਰ ਵੀ ਬੜਾ ਕੁਝ। ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦਿਸਿਆ ਅਤੇ ਨਾ ਹੀ ਮੈਂ ਅਸਲ ਜ਼ਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ। ਤਲਾਕ ਦੀ ਸੁਣਵਾਈ ਸੀ, ਹੁਣ ਤਲਾਕ ਦੀ ਸੁਣਵਾਈ ਸੀ। ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਉਹੀ ਗੁਰਮੁਖ ਸਿੰਘ ਚੇਤੇ ਆ ਗਿਆ। ਪਤਾ ਨਹੀਂ ਕਿਧਰੇ ਹੋਵੇਗਾ, ਪਸੰਦ ਨਹੀਂ ਸੀ ਤਾਂ ਕੀ ਹੋਇਆ। ਘੱਟੋ ਘੱਟ ਮੈਨੂੰ ਉਸਦੀਆਂ ਭਾਵਨਾਵਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸੀ, ਇੰਨਾ ਉੱਚਾ ਨਹੀਂ ਸੀ ਉੱਡਣਾ ਚਾਹੀਦਾ ਮੈਨੂੰ। ਹੁਣ ਤਿੰਨ ਦਹਾਕੇ ਮਗਰੋਂ ਮੇਰੇ ਵਾਲੇ ਉਸੇ ਪੜਾਅ ਵਿੱਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕਿ ਕੁਝ ਪਲਾਂ ਦੀ ਬੱਲੇ ਬੱਲੇ ਤੇ ਚਕਾ ਚੌਂ ਦੀ ਖਾਤਰ ਕਿਸੇ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿੱਚ ਨਾ ਤੋਲ ਦੇਵੀਂ। ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ। ਸਾਰੀ ਉਮਰ ਇੱਕ ਐਸਾ ਜ਼ਹਿਰ ਪੀਣਾ ਪੈਂਦਾ ਏ ਜਿਹੜਾ ਨਾ ਤੇ ਚੰਗੀ ਤਰ੍ਹਾਂ ਜਿਉਣ ਹੀ ਦਿੰਦਾ ਏ ਤੇ ਨਾ ਹੀ ਪੂਰੀ ਤਰ੍ਹਾਂ ਮਰਨ ਦਿੰਦਾ ਏ। ਐਸਾ ਜ਼ਹਿਰ ਪੀਣਾ ਪੈਂਦਾ ਏ ਜਿਹੜਾ ਨਾ ਤੇ ਚੰਗੀ ਤਰ੍ਹਾਂ ਜਿਉਣ ਹੀ ਦਿੰਦਾ ਏ ਤੇ ਨਾ ਹੀ ਪੂਰੀ ਤਰ੍ਹਾਂ ਮਰਨ ਤੇ ਨਾ ਹੀ ਪੂਰੀ ਤਰ੍ਹਾਂ ਮਰਨ।
1: The difference is the music. Swan 99.9.
2: So, ਜ਼ਿੰਦਗੀ 'ਚ ਸੁਪਨੇ ਕਈ ਵਾਰੀ ਅਸੀਂ ਜਿੱਦਾਂ ਫਿਲਮਾਂ 'ਚ ਦੇਖਦੇ ਹਾਂ ਕਿ ਬਾਹਰਲੀ ਜ਼ਿੰਦਗੀ ਕਿੱਦਾਂ ਹੋਵੇਗੀ, ਵਧੀਆ ਹੋਵੇਗੀ, ਪਰ ਅਸਲੀਅਤ ਜਦੋਂ ਵਿੱਚੋਂ ਲੰਘ ਕੇ ਜਾਂਦੇ ਹਾਂ ਪਤਾ ਲੱਗਦਾ, ਫਿਰ ਉਹ ਸੁਪਨੇ ਚਕਨਾ ਚੂਰ ਹੋ ਜਾਂਦੇ ਆ। ਨਾ ਉਹ ਜਿਉਣ ਦਿੰਦੇ ਆ ਅਤੇ ਨਾ ਹੀ ਮਰਨ ਦਿੰਦੇ ਆ। ਸੋ ਜ਼ਿੰਦਗੀ ਦੇ ਇਹ ਫੈਸਲੇ ਜਿਹੜੇ ਬੜੇ ਸੋਚ ਸਮਝ ਕੇ ਕੀਤੇ ਜਾਣੇ ਚਾਹੀਦੇ ਆ, ਕਰਨੇ ਚਾਹੀਦੇ ਆ। ਸੋ ਫਿਲਮਾਂ ਦੀ ਚਮਕ ਧਮਕ ਜਾਂ ਕਿਸੇ ਦੀ ਬਾਹਰਲੀ ਚਮਕ ਧਮਕ ਦੇਖ ਕੇ ਉਸ ਮੁਸੀਬਤ ਵਿੱਚੋਂ ਲੰਘਣ ਦੀ ਬਜਾਏ ਥੋੜ੍ਹਾ ਸੋਚ ਸਮਝ ਕੇ ਕਦਮ ਚੱਕੇ ਜਾਣ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ।

0: open up my mind.
1: ਇਹ ਸੀ ਸਾਡਾ ਲੋਕਲ ਕਲਾਕਾਰ ਸਿਡਨੀ ਦਾ ਤਨਵੀਰ ਸੰਘਾ, ਮੈਂ ਤੇਰਾ ਨੇ ਦਿਲ ਮੰਗਿਆ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਦ, 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਥੋੜ੍ਹੀ ਜਿਹੀਆਂ ਕਮੇਡੀ ਵੱਲੋਂ ਆਈਏ, ਥੋੜ੍ਹੀ ਜਿਹੀਆਂ ਕਮੇਡੀ ਦੀਆਂ ਗੱਲਾਂ ਬਾਤ ਸੁਣੀਏ ਅਤੇ ਅਗਲੇ ਸੈਗਮੈਂਟ 'ਚ ਕਮੇਡੀ ਹੱਸਦੇ ਵੱਸਦੇ ਰਹੋ।
2: ਸਤਿ ਸ਼੍ਰੀ ਅਕਾਲ ਭੈਣ ਜੀ।
3: ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ? ਕੀ ਗੱਲ ਭਾਜੀ, ਤੁਹਾਨੂੰ ਮੇਰੀ ਗੱਲ ਕੋਈ ਬੁਰੀ ਲੱਗ ਗਈ?
2: ਨਹੀਂ ਨਹੀਂ ਭੈਣ ਜੀ, ਪਹਿਲੀ ਵਾਰੀ ਕਿਸੇ ਨੇ ਤੁਸੀਂ ਕਹਿ ਕੇ ਇੰਨੀ ਇੱਜ਼ਤ ਦਿੱਤੀ ਹੈਗੀ ਹੈ। ਇਹ ਤਾਂ ਸਾਨੂੰ ਕੋਈ ਪਿਆਰ ਨਾਲ ਮੂੰਹ ਹੀ ਨਹੀਂ ਲਾਉਂਦਾ, ਕਿਉਂਕਿ ਭਾਜੀ ਅਸੀਂ ਤਾਂ ਕਸਟਮਰ ਕੇਅਰ 'ਤੇ ਵੀ ਫੋਨ ਕਰੀਏ ਨਾ, ਉਹ ਵੀ ਸਿਰਫ 2 ਮਿੰਟ ਪਿਆਰ ਨਾਲ ਗੱਲ ਕਰਦੀ ਹੈ।
4: ਹੈਲੋ ਸਰ, ਆਪਕਾ ਨਾਮ ਕਿਆ ਹੈ ਜੀ? ਬੋਬੀ। ਆਪ ਕਾਮ ਕਿਆ ਕਰਤੇ ਹੈਂ? ਮਾਰਕੀਟਿੰਗ। ਰੱਖ ਫੋਨ ਕੁੱਤਿਆ, ਏਦਾਂ ਕਹਿ ਕੇ ਫੋਨ ਰੱਖ ਦਿੰਦੀ ਹੈ ਭੈਣ ਜੀ।
3: ਮਾਰਕੀਟਿੰਗ ਕਰਦੇ ਹੋ ਤੁਸੀਂ?
4: ਹਾਂਜੀ ਭੈਣ ਜੀ।
3: ਦਫਾ ਹੋ ਜਾ ਇੱਥੋਂ, ਗੈਟ ਆਊਟ।
4: ਭੈਣ ਜੀ ਦੇਖਿਆ, ਮੈਂ ਸੱਚ ਬੋਲਿਆ, ਤੁਸੀਂ ਮੇਰੀ ਇੱਜ਼ਤ ਕਰਨੀ ਛੱਡ ਦਿੱਤੀ ਹੈਗੀ ਹੈ।
3: ਮੈਂ ਕਿਹਾ ਗੈਟ ਆਊਟ।
4: ਭੈਣ ਜੀ ਮੇਰੀ ਗੱਲ ਤੇ ਸੁਣੋ, ਸਾਡੇ ਕੋਲ ਭੈਣ ਜੀ ਕਾਫੀ ਪ੍ਰੋਡਕਟ ਹੈਗੇ ਨੇ, ਖਰੀਦ ਲਓ ਕਿੱਦਾਂ?
3: ਓਹੋ, ਚੋ ਦਿਖਾਓ।
4: ਹਾਂਜੀ ਭੈਣ ਜੀ, ਸਾਡੀ ਕੰਪਨੀ ਨੇ ਭੈਣ ਜੀ ਇੱਕ ਮੋਬਾਈਲ, ਇੱਕ ਮਿੰਟ ਇੱਧਰ ਪਿਆ ਹੈ, ਸਾਡੀ ਕੰਪਨੀ ਨੇ ਇੱਕ ਮੋਬਾਈਲ ਕੱਢਿਆ ਹੈਗਾ।
3: ਇਹਦੇ ਵਿੱਚ ਵੇਟ ਕਿਹੜੀ ਵੱਡੀ ਗੱਲ ਹੈ, ਹਰ ਕੋਈ ਕੰਪਨੀ ਮੋਬਾਈਲ ਕੱਢ ਦਿੰਦੀ ਹੈ।
4: ਨਹੀਂ ਨਹੀਂ, ਅਸੀਂ ਕਿਸੇ ਦੀ ਜੇਬ 'ਚੋਂ ਕੱਢ ਲਿਆ ਹੈਗਾ। ਨਹੀਂ ਨਹੀਂ, ਪਰਮਾਤਮਾ ਦਾ ਦਿੱਤਾ ਆਰਟ ਹੈ ਸਾਡੇ ਕੋਲ ਭੈਣ ਜੀ, ਤੁਸੀਂ ਸਾਡਾ ਮੋਬਾਈਲ ਖਰੀਦੋ। ਭੈਣ ਜੀ ਦੇਖੋ, ਇਹ ਮੋਬਾਈਲ ਖਰੀਦਣ ਨੇ ਤੁਹਾਨੂੰ ਲੱਗਣਗੇ ਵੀ ਅਸੈਸਰੀ ਵਗੈਰਾ ਪਾ ਕੇ, ਆਰਸੀ ਪਾ ਕੇ, ਇਹ ਤੁਹਾਨੂੰ ਪਏਗਾ 42,000 ਰੁਪਏ 'ਚ।
3: ਛੋਟਾ ਪਰਿਵਾਰ ਹੈ ਸਾਡਾ।
4: ਤੇ ਭੈਣ ਜੀ ਫਿਰ ਸਾਡੀ ਕੰਪਨੀ ਨੇ ਇੱਕ ਤਾਕਤ ਦੀ ਦਵਾਈ ਕੱਢੀ ਗਈ ਹੈ, ਆਪਣੇ ਘਰ ਵਾਲੀ ਨੂੰ ਖਿਲਾਓ, ਤੁਹਾਡਾ ਟੱਬਰ ਵਧੇਗਾ, ਟੱਬਰ ਵਧੇਗਾ, ਫਿਰ ਇੱਕ ਐਕਟਿਵਾ ਨਾ ਸਰੇਗਾ ਨਹੀਂ ਨਾ, ਇਸ ਕਰਕੇ ਤੁਹਾਨੂੰ ਸਕੀਮ ਦਿੱਤੀ ਹੈਗੀ ਹੈ। ਪਰ ਭੈਣ ਜੀ ਟੱਬਰ ਤੁਹਾਡਾ ਜਿੱਜਾ ਮਰਜ਼ੀ ਵਰਜਾ ਹੋ ਜਾਏ, ਸਿਲੰਡਰ ਤੁਹਾਡਾ ਫੇਰ ਵੀ 1.5 ਮਹੀਨੇ ਚੱਲੇਗਾ।
3: ਇੱਦਾਂ ਕਿਵੇਂ ਹੋ ਸਕਦਾ ਹੈ, ਟੱਬਰ ਵੱਡਾ ਹੋ ਤਾਂ ਸਿਲੰਡਰ ਛੇਤੀ ਖਤਮ ਹੋ।
4: ਨਹੀਂ ਨਹੀਂ ਭੈਣ ਜੀ, ਕਾਰ ਦੇ ਸਿਲੰਡਰ ਦੀ ਗੱਲ ਕਰ ਰਿਹਾ ਹੈਗਾ। ਅੱਛਾ ਭੈਣ ਜੀ, ਬੜਾ ਤਿਆਰ ਸ਼ਿਆਰ ਹੋਏ ਹੋ, ਕਿਤੇ ਬਾਹਰ ਚੱਲੇ ਹੋ?
3: ਅਸੀਂ ਵਿਆਹ ਚੱਲੇ ਆ।
4: ਫੇਰ ਤਾਂ ਪਰਫਿਊਮ ਵੀ ਲਗਾਉਂਦੇ ਹੋਗੇ?
3: ਹਾਂ ਲਗਾਉਂਦੇ ਆ।
4: ਸਾਡੀ ਕੰਪਨੀ ਨੇ ਬੜਾ ਸਸਤਾ ਤੇ ਵਧੀਆ ਪਰਫਿਊਮ ਕੱਢਿਆ, ਦਿਖਾਵਾਂ?
3: ਸਾਡੇ ਕੋਲ ਪਰਫਿਊਮ ਹੈਗਾ, ਸਾਨੂੰ ਪਰਫਿਊਮ ਦੀ ਲੋੜ ਨਹੀਂ।
4: ਤੇ ਰੋਜ਼ ਰੋਜ਼ ਇੱਕੋ ਹੀ ਪਰਫਿਊਮ ਲਾਉਂਦੇ ਚੰਗੇ ਲੱਗਦੇ ਆ?
3: ਅਸੀਂ ਕਿਹੜਾ ਰੋਜ਼ ਵਿਆਹ ਚਾਹੀਦਾ ਆ?
4: ਤੇ ਕਦੇ ਸੋਚਿਆ ਕਿ ਤੁਹਾਨੂੰ ਰੋਜ਼ ਰੋਜ਼ ਵਿਆਹ ਤੇ ਕੋਈ ਕੋਈ ਨਹੀਂ ਸੱਦਦਾ?
3: ਵਿੱਚ ਨਾ ਬੋਲਚਾਲ ਹੋਗਾ, ਉਹਦਾ ਸੱਦਾ ਆਊਗਾ।
4: ਤੇ ਫਿਰ ਆਪਣੀ ਬੋਲਚਾਲ ਸੁਧਾਰੋ, ਸਾਡੀ ਕੰਪਨੀ ਨੇ ਇੱਕ ਇੰਗਲਿਸ਼ ਸਪੀਕਿੰਗ ਕੋਰਸ ਕੱਢੀ।
3: ਓ ਮਿਸਟਰ, ਮੇਰੀ ਇੰਗਲਿਸ਼ ਬਹੁਤ ਵਧੀਆ ਹੈ, ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ।
4: ਅੱਛਾ, ਜੇ ਕੋਈ ਇੰਗਲਿਸ਼ ਬੋਲੇ ਇੰਪ੍ਰੈਸ ਹੋ ਜਾਂਦੇ ਹੋ?
3: ਹਾਂ ਹੋ ਜਾਨੀ ਆ।
4: ਆਈ ਲਵ ਯੂ।
3: ਵਾਟ ਨਾਨਸੈਂਸ, ਕੀ ਬਕਵਾਸ ਕਰ ਰਹੇ ਹੋ?
4: ਮੇਰਾ ਮਤਲਬ ਹੈ, ਤੁਹਾਡੇ ਹਸਬੰਡ ਤੋਂ ਇਲਾਵਾ ਕੋਈ ਆਈ ਲਵ ਯੂ ਕਹਿੰਦਾ ਗੁੱਸਾ ਕਰਦੇ ਹੋ ਨਾ?
3: ਬਹੁਤ ਗੁੱਸਾ ਹੁੰਦਾ ਮੈਨੂੰ।
4: ਤੇ ਫਿਰ ਗਾਲਾਂ ਕੱਢ ਕੇ ਆਪਣਾ ਮੂੰਹ ਗੰਦਾ ਕਰਨ ਦੀ ਕੋਈ ਲੋੜ ਨਹੀਂ, ਸਾਡੀ ਕੰਪਨੀ ਨੇ ਇੱਕ ਚਾਕੂ ਕੱਢਿਆ ਹੈਗਾ, ਜਿੱਦਾਂ ਕੋਈ ਤੁਹਾਨੂੰ ਆਈ ਲਵ ਯੂ ਕਹੇ ਉਹਦੇ ਢਿੱਡ 'ਚ ਮਾਰੋ ਚਾਕੂ, ਪਹਿਲਾਂ ਉਹਦੇ ਢਿੱਡ 'ਚ ਪਾੜ ਦਿਓ, ਸਵੇਰੇ ਉਸੇ ਚਾਕੂ ਨਾਲ ਬ੍ਰੈਡ ਤੇ ਜੈਮ ਲੈ ਕੇ ਖਾਓ।
3: ਫਿਰ ਤਾਂ ਮੈਂ ਕੁਝ ਖਾ ਹੀ ਨਹੀਂ ਸਕਦੀ।
4: ਉਹ ਕਿੱਦਾਂ?
3: ਜਿਹੜੇ ਚਾਕੂ ਨਾਲ ਮੈਂ ਬੰਦੇ ਦਾ ਢਿੱਡ ਪਾੜਾਂਗੀ ਨਾ, ਪੁਲਿਸ ਤੇ ਮੇਰੇ ਮਗਰ ਪੈ ਜਾਊਗੀ, ਫਿਰ ਤਾਂ ਮੈਂ ਫਿਕਰਾਂ 'ਚ ਕੁਝ ਖਾ ਹੀ ਨਹੀਂ ਪਾਣਾ।
4: ਭੈਣ ਜੀ ਤੁਸੀਂ ਵੀ ਪੰਚ ਮਾਰ ਲੈਂਦੇ ਹੋ? ਅੱਛਾ ਭੈਣ ਜੀ ਇਹ ਦੱਸੋ, ਕੱਪੜੇ ਪ੍ਰੈਸ ਕਰਦੇ ਹੋ?
3: ਕੱਪੜੇ ਪ੍ਰੈਸ ਕਰਕੇ ਪਾਈਦੇ ਆ?
4: ਤੇ ਭੈਣ ਜੀ ਫਿਰ ਸਾਡੀ ਕੰਪਨੀ ਨੇ ਰਿੰਕਲ ਫ੍ਰੀ ਕੱਢੀ ਹੈਗੀ ਹੈ।
3: ਉਹ ਭਾਜੀ ਸਾਰੀ ਪ੍ਰੈਸਾਂ ਰਿੰਕਲ ਕੱਢ ਦਿੰਦੀਆਂ ਨੇ।
4: ਨਹੀਂ ਨਹੀਂ, ਬੜੇ ਭੋਲੇ ਹੈਗੇ ਹੋ, ਰਿੰਕਲ ਫ੍ਰੀ ਕਰੀਮ ਕੱਢੀ ਹੈਗੀ ਹੈ।
3: ਇੱਧਰ ਮੇਰੇ ਮੂੰਹ ਵਾਲ ਵੇਖੋ, ਤੁਹਾਨੂੰ ਕਿਤੇ ਰਿੰਕਲ ਨਜ਼ਰ ਆਉਂਦਾ?
4: ਨਹੀਂ ਨਹੀਂ,
3: ਸਾਨੂੰ ਰਿੰਕਲ ਦੀ ਕੋਈ ਲੋੜ ਨਹੀਂ ਆ।
4: ਤੇ ਫਿਰ ਆਪਣੀ ਮਾਤਾ ਜੀ ਨੇ ਖਰੀਦ ਲਓ।
3: ਉਹ ਤੇ ਗੁਜ਼ਰ ਗਈ।
4: ਕੋਈ ਗੱਲ ਨਹੀਂ, ਉਹਨਾਂ ਦੀ ਫੋਟੋ ਤੇ ਲਗਾ ਦੇਣਾ, ਉੱਤੇ ਦੁਆਵਾਂ ਦੇਣਗੇ ਬੈਠੇ।
3: ਇਹ ਗੱਲ ਸੁਣੋ, ਜੇ ਅਸੀਂ ਫੋਟੋ ਤੇ ਕਰੀਮ ਲਾਵਾਂਗੇ ਤੇ ਫਰੇਮ ਨਹੀਂ ਖਰਾਬ ਹੋਊ?
4: ਇਸੇ ਕਰਕੇ ਤਾਂ ਸਾਡੀ ਕੰਪਨੀ ਨੇ ਇੱਕ ਫਰੇਮ ਕੱਢਿਆ ਹੈਗਾ, ਇਹਦੇ 'ਚ ਆਪਣੀ ਮਾਤਾ ਜੀ ਦੀ ਫੋਟੋ ਲਗਾਵਾਂਗੇ।
3: ਭਾਜੀ ਸਾਨੂੰ ਕੁਝ ਨਹੀਂ ਚਾਹੀਦਾ, ਜਾ ਇੱਥੋਂ।
4: ਕਿਤੇ ਮੈਂ ਤੁਹਾਡਾ ਭੈਣ ਜੀ ਟਾਈਮ ਤਾਂ ਨਹੀਂ ਵੇਸਟ ਕਰ ਰਿਹਾ?
3: ਮੇਰਾ ਟਾਈਮ ਵੇਸਟ ਕਰ ਰਹੇ ਹੋ ਤੁਸੀਂ?
4: ਬੜੇ ਬੇਵਕੂਫ ਮੈਡਮ ਤੁਸੀਂ ਤਾਂ, ਹਾਂਜੀ ਘੜੀ ਲਗਾਈ ਨਹੀਂ, ਟਾਈਮ ਕਿੱਦਾਂ ਵੇਸਟ ਹੋ ਰਿਹਾ? ਸਾਡੀ ਕੰਪਨੀ ਨੇ 35 ਰੁਪਏ ਦੀ ਘੜੀ ਕੱਢੀ ਹੈਗੀ ਹੈ, ਇਹ ਖਰੀਦੋ ਤੁਸੀਂ, ਤੁਹਾਡਾ ਚੰਗਾ ਟਾਈਮ ਚੱਲ ਪਏਗਾ। ਅੱਛਾ ਭੈਣ ਜੀ ਮੈਨੂੰ ਇੱਕ ਗੱਲ ਦੱਸੋ, ਸਾਡੀ ਕੰਪਨੀ ਨੇ ਬੱਚਿਆਂ ਵਾਸਤੇ ਡਾਇਪਰ ਵੀ ਕੱਢੇ ਹੈਗੇ ਆ।
3: ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਤੇ ਮੇਰੇ ਹਸਬੰਡ ਰਹਿੰਦੇ ਆ, ਸਾਡਾ ਕੋਈ ਬੱਚਾ ਨਹੀਂ।
4: ਅੱਛਾ ਇੱਕ ਗੱਲ ਦੱਸੋ, ਹਰਿਦੁਆਰ ਜਾਂਦੇ ਹੋ?
3: ਅਸੀਂ ਸੁੱਕੀ ਸੰਧੀ ਹਰਿਦੁਆਰ ਕੀ ਕਰਨ ਜਾਣਾ?
4: ਇਹੀ ਕਹਿ ਰਹੇ, ਨਾ ਜਾਣਾ, ਰਸਤੇ 'ਚ ਬੱਚਿਆਂ ਨੂੰ ਠੰਡ ਲੱਗ ਜਾਏਗੀ।
3: ਓ ਮੈਂ ਤੁਹਾਨੂੰ ਕਿਹਾ ਸਾਡੇ ਬੱਚਾ ਨਹੀਂ ਹੈਗਾ, ਨਹੀਂ ਹੈਗਾ, ਨਹੀਂ ਹੈਗਾ।
4: ਤੇ ਭੈਣ ਜੀ, ਆਪਣੇ ਘਰ ਵਾਲਿਆਂ ਦਾ ਗੁੱਸਾ ਮੇਰੇ ਤੇ ਕਿਉਂ ਕੱਢ ਦਿਓ? ਉਹਨੂੰ ਤਾਕਤ ਦੀ ਦਵਾਈ ਖਵਾ ਹੋ ਜਾਏਗਾ। ਭੈਣ ਜੀ ਇੱਕ ਗੱਲ ਦੱਸੋ, ਇੱਧਰ ਨੂੰ ਮੂੰਹ ਕਰਿਓ, ਆ ਤੁਹਾਡੇ ਇੱਥੇ ਮੈਨੂੰ ਮੌਕਾ ਹੋਇਆ ਲੱਗਦਾ।
3: ਹੁਣ ਤੁਹਾਡੀ ਕੰਪਨੀ ਸਾਡੀ ਮੌਕੇ ਵਾਸਤੇ ਵੀ ਦਵਾਈ ਕੱਢ ਦੇਗੀ?
4: ਨਹੀਂ ਨਹੀਂ ਬਾਬੇ, ਮੌਕਮ ਦੀਨ ਦੇ ਜਾ ਕੇ ਝਾੜੂ ਤੇ ਲੂਣ ਸੁੱਖੋ ਠੀਕ ਹੋ ਜਾਓਗੇ।
3: ਮੇਰੇ ਫਿਰ ਤੁਸੀਂ ਕੀ ਕਰੋਗੇ ਫਿਰ?
4: ਉਹ ਜਿਹੜਾ ਲੂਣ ਹੈ ਸਾਡੀ ਕੰਪਨੀ ਤੁਹਾਨੂੰ ਪ੍ਰੋਵਾਈਡ ਕਰੇਗੀ।
3: ਭਾਜੀ ਤੁਸੀਂ ਬਹੁਤ ਗੁੱਸਾ ਦਵਾ ਰਹੇ ਹੋ ਮੈਨੂੰ, ਮੈਂ ਚਾਕੂ ਮਾਰ ਦੇਣਾ। ਮੈਂ
4: ਜੇ ਤੁਸੀਂ ਮੇਰੇ ਚਾਕੂ ਮਾਰੋਗੇ ਮੈਂ ਮਰ ਜਾਵਾਂਗਾ?
3: ਹਾਂ ਮਾਰ ਦਾਂਗੀ।
4: ਤੇ ਫਿਰ ਭੈਣ ਜੀ, ਮਰਨ ਵਾਲੀ ਦੀ ਖੀਲੀ ਇੱਛਾ ਪੂਰੀ ਕੀਤੀ ਜਾਂਦੀ ਹੈ ਨਾ? ਇੱਕ ਅੱਧਾ ਗਾਣਾ ਹੀ ਸੁਣਾ ਦਿਓ।
3: ਮੈਂ ਤੁਹਾਨੂੰ ਗਾਣਾ ਸੁਣਾਉਂਗੀ, ਚੱਲ ਜਾਓਗੇ?
4: ਹਾਂਜੀ
3: ਪੱਕਾ?
4: ਹਾਂਜੀ
3: ਠੀਕ ਹੈ। ਹਾਂ ਉਹ ਕੰਗੀ ਵਾਵਾ ਤੇ ਦੁੱਖਣ ਮੇਰੇ ਵਾਲ।
4: ਬਸ ਬਸ ਬਸ ਭੈਣ ਜੀ, ਆ ਜਿਹੜੇ ਤੁਹਾਡੇ ਵਾਲ ਦਰਦ ਕਰਦੇ ਨੇ, ਇਹਦੇ ਵਾਸਤੇ ਵੀ ਸਾਡੇ ਕੋਲ ਤੇਲ ਹੈਗਾ।
3: ਤੁਸੀਂ ਚੱਲ ਜਾ, ਮੇਰਾ ਸਿਰ ਦਰਦ ਲਗਾ ਕੇ ਰੱਖਤਾ ਹੈ ਤੂੰ।
4: ਭੈਣ ਜੀ ਸਿਰ ਦਰਦ ਹੋ ਰਿਹਾ ਹੈ?
3: ਹਾਂ
4: ਤੇ ਫਿਰ ਇੱਕ ਗੋਲੀ ਲੈ ਲਓ, ਮੈਂ ਤਾਂ ਸਿਰ ਦੀ ਗੋਲੀ ਵੀ ਨਹੀਂ ਖਾਂਦੀ। ਆ ਜਾ ਭਾਜੀ ਚੱਕ ਲਓ ਆ ਕੇ।
1: ਇਹ ਸੀ ਸੇਲਜ ਪਰਸਨ। ਦੇਖੋ ਹਰ ਚੀਜ਼ ਦੇ ਸਕਦਾ ਸੀ, ਹਰ ਚੀਜ਼ ਸੇਲ ਕਰ ਸਕਦਾ ਸੀ, ਇੱਦਾਂ ਦੇ ਸੇਲਜ ਪਰਸਨ ਹੋਣੇ ਚਾਹੀਦੇ ਹਨ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਅੱਗੇ ਰਵਿੰਦਰ ਗਰੇਵਾਲ ਤੋਂ ਗਾਣਾ ਸੁਣਦੇ, ਬਹੁਤ ਮਸ਼ਹੂਰ ਗਾਣਾ ਹੋਇਆ ਸੀ ਜਿਹਦੇ ਕਰਕੇ ਨਾਮ ਬਣਿਆ, ਉਹ ਗਾਣਾ ਸੁਣਦੇ ਹਾਂ।

0: Swah 99.9.
1: The difference is the music.
2: ਸਮਾਂ ਇਸ ਵੇਲੇ 9:53 ਤੇ 53 ਮਿੰਟ ਹੋ ਗਏ ਨੇ। ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਸਮਾਂ ਵੀ ਆ ਗਿਆ। ਇਹ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੋਇਆ ਦਿਨ, ਪੂਰਾ ਹਫ਼ਤਾ ਸਾਰਿਆਂ ਲਈ ਵਧੀਆ ਹੋਵੇ, ਖੁਸ਼ੀਆਂ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ। ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਜੋ ਜੋ ਵੀ ਆਪਣੇ ਸੁਪਨੇ ਜਿਉਂਦੇ ਰੱਖ ਕੇ ਜੀਓ, ਕੀਪ ਯੂਅਰ ਡ੍ਰੀਮਸ ਅਲਾਈਵ। ਅਤੇ ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਗੀਤ ਸੁਣਦੇ ਹਾਂ, ਜਾਂਦੇ ਜਾਂਦੇ ਤੁਹਾਡੀ ਵੀ ਪਸੰਦ ਦੀ ਕੋਈ ਗੱਲਬਾਤ ਹੋਵੇ, ਗੀਤ ਹੋਵੇ, ਕੋਈ ਚੀਜ਼ ਚੰਗੀ ਲੱਗਦੀ ਹੋਵੇ ਜਾਂ ਨਹੀਂ ਲੱਗਦੀ, ਤੁਸੀਂ ਜ਼ਰੂਰ ਪ੍ਰੋਗਰਾਮ ਦੌਰਾਨ ਫੋਨ ਕਰਕੇ ਦੱਸਿਆ ਕਰੋ, 02-9676-3999, ਜਾਂ ਤੁਸੀਂ ਈਮੇਲ ਕਰੋ sham.kumar@swr999.com.au 'ਤੇ।